ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਅਤਿਅੰਤ ਵੱਡਿਆਂ ਭਾਗਾਂ ਵਾਲੇ ਹੋ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ, ਗਰੀਬ ਨਿਵਾਜ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਅਧਿਆਤਮਿਕ ਸਵਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਜ ਬੈਠੇ ਹਾਂ। ਪਾਠ ਬੋਧ ਸਮਾਗਮ ਸਮਾਪਤੀ ਦੇ ਸੰਪੂਰਨਤਾ ਦੇ ਐਨ ਕੰਢੇ ਤੇ ਪਹੁੰਚ ਗਿਆ ਹੈ। ਬੜੀ ਮਿਹਰਾਮਤ ਗਰੀਬ ਨਿਵਾਜ ਜੀ ਨੇ ਕੀਤੀ ਹੈ ਤੇ ਕਰ ਰਹੇ ਹਨ। ਬੇਅੰਤ ਮਹਾਨ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹਾਂ। ਦਰਅਸਲ ਜਦੋਂ ਕੋਈ ਚੀਜ਼ ਹਾਸਲ ਹੁੰਦੀ ਹੈ ਉਦੋਂ ਉਸ ਵਸਤੂ ਦਾ ਪਤਾ ਨਹੀਂ ਹੁੰਦਾ, ਪਰ ਜਦੋਂ ਉਹ ਚੀਜ਼ ਖੁੱਸਦੀ ਹੈ ਜਾਂ ਹੱਥੋਂ ਨਿਕਲਦੀ ਹੈ ਉਹਦੀ ਕੀਮਤ ਦਾ ਫੇਰ ਪਤਾ ਲੱਗਦਾ ਹੈ ਵੀ ਇਹਦੀ ਕੀਮਤ ਕੀ ਸੀ। ਹੁਣ ਸੰਗਤ ਦੇ ਫੋਨ ਆਉਂਦੇ ਆ। ਅੱਜ ਵੀ ਮੈਂ ਸਿੰਘਾਂ ਨਾਲ ਗੱਲ ਕਰਦਾ ਸੀ ਕਿ ਅਗਲਾ ਪਾਠ ਬੋਧ ਸਮਾਗਮ ਕਦੋਂ ਹੋਏਗਾ, ਅਸੀਂ ਅਟੈਂਡ ਨਹੀਂ ਕਰ ਸਕੇ ਜੀ, ਸਾਡਾ ਦਿਲ ਕਰਦਾ ਸੀ ਆਉਣ ਵਾਸਤੇ। ਇਹ ਇੰਨਾ ਸੌਖਾ ਨਹੀਂ ਕਿ ਹਰ ਸਾਲ ਹੀ ਹੋ ਸਕੇ, ਇਹ ਮੈਂ ਬੇਨਤੀ ਕਰਦੇ ਹਾਂ। ਮਹਾਰਾਜ ਜੀ ਨੇ ਕੋਈ ਤਰਸ ਕੀਤਾ ਸਾਰੇ ਕੈਨੇਡਾ ਤੇ ਅਮੈਰੀਕਾ ਦੇ ਇਤਿਹਾਸ ਵਿੱਚ ਅੱਜ ਤੱਕ ਇਹ ਪਹਿਲਾ ਪਾਠ ਬੋਧ ਸਮਾਗਮ ਕੈਲਗਰੀ ਹੋਇਆ, ਹੋਰਨਾਂ ਸ਼ਹਿਰਾਂ ਵਿੱਚ ਵੀ ਹੋਏ ਨੇ। ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਐਸੀ ਲਾਗ ਲੱਗੀ, ਕੈਨੇਡਾ ਵਿੱਚ ਹੁਣ 3 ਜਗ੍ਹਾ ਤੇ ਪਾਠ ਬੋਧ ਸਮਾਗਮ ਹੋ ਰਿਹਾ, ਇੰਗਲੈਂਡ ਵਿੱਚ 10 ਤਰੀਕ ਨੂੰ ਆਰੰਭ ਹੋ ਗਿਆ, ਅਮੈਰੀਕਾ ਵਿੱਚ ਫਰੈਜ਼ਨੋ ਸ਼ਹਿਰ ਵਿੱਚ 10 ਤਰੀਕ ਨੂੰ ਉੱਥੇ ਆਰੰਭ ਹੋ ਗਿਆ। ਹੁਣ ਜਿੱਧਰ ਵੇਖਦੇ ਹਾਂ ਹਰ ਪਾਸੇ ਪਾਠ ਬੋਧ ਸਮਾਗਮ ਮਹਾਰਾਜ ਦੀ ਕਿਰਪਾ ਨਾਲ ਹੋ ਰਹੇ। ਸੋ ਇਸ ਕਰਕੇ ਮੈਂ ਸਮੁੱਚੇ ਤੌਰ ਤੇ ਤੁਹਾਨੂੰ ਬੇਨਤੀ ਕਰਨੀ ਸੀ ਕਿ ਬਹੁਤ ਵੱਡੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਜੋ ਇਹ ਸਮਾਂ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇੰਨੀ ਵੱਡੀ ਗਿਣਤੀ ਵਿੱਚ ਇੰਨਿਆਂ ਵਿਦਿਆਰਥੀਆਂ ਦਾ ਸ਼ਾਮਿਲ ਹੋਣਾ, ਭਾਗ ਲੈਣਾ, ਹਿੱਸਾ ਲੈਣਾ, ਇਹ ਸਾਡੇ ਵੱਸ ਦੀ ਗੱਲ ਨਹੀਂ, ਹਜ਼ੂਰ ਦੀ ਤਰਸ ਦੀ ਨਜ਼ਰ ਹੈ, ਮਹਾਰਾਜ ਜੀ ਦੀ ਕਿਰਪਾ ਹੈ। ਸੋ ਰਹਿੰਦੇ ਨੇ ਦਿਨ 2-3 ਹੋਰ, ਬਸ ਫਿਰ ਸਮਾਪਤੀ ਹੋ ਜਾਣੀ ਹੈ। ਕੱਲ੍ਹ ਤੇ ਪਰਸੋਂ ਦੇ 2 ਦਿਨ ਬਾਕੀ ਨੇ, ਚੌਥੇ ਨੂੰ ਸਮਾਪਤੀ ਸਮੇਂ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਨੇ ਤੇ ਮਹਾਰਾਜ ਜੀ ਦੀਆਂ ਬੇਅੰਤ ਖੁਸ਼ੀਆਂ ਲੈ ਕੇ ਜਾਣੀਆਂ ਨੇ। ਸੋ ਆਓ ਸ਼ਰਧਾ ਭਾਵਨਾ ਮਨ ਵਿੱਚ ਧਾਰੋ। ਰਹਿੰਦੇ ਜਿਹੜੇ ਇਹ 3 ਕੁ ਦਿਨ ਨੇ, ਵਿਸ਼ੇਸ਼ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ, ਸਵਾਸ ਸਵਾਸ ਮਹਾਰਾਜ ਜੀ ਦਾ ਸ਼ੁਕਰ ਕਰੀਏ। ਜਦੋਂ ਇਹ 3 ਕੁ ਦਿਨ ਮਹਾਰਾਜ ਜੀ ਦੇ ਸ਼ੁਕਰ ਵਿੱਚ ਬੀਤਣਗੇ ਤੇ 17 ਤਰੀਕ ਨੂੰ ਇਹ ਅਹਿਸਾਸ ਹੋਣ ਲੱਗ ਜਾਣਾ ਕਿ ਸਾਨੂੰ ਮਹਾਰਾਜ ਨੇ ਕੀ ਬਖਸ਼ਿਸ਼ ਕੀਤਾ ਹੈ। ਨਹੀਂ ਪਤਾ ਲੱਗਦਾ ਜਦੋਂ ਕੋਈ ਵਸਤੂ ਕੋਲ ਹੁੰਦੀ, ਇਹ ਸੱਚਾਈ ਹੈ। ਦੁਨੀਆਂ ਦਾ ਦਸਤੂਰ ਹੀ ਇੱਦਾਂ ਦਾ ਹੈ ਕਿ ਕੁਝ ਲੰਘੇ ਤੋਂ ਬਾਅਦ ਉਹਦੀ ਕਦਰ ਹੁੰਦੀ ਹੈ, ਹੁੰਦਿਆਂ ਨਹੀਂ ਹੁੰਦੇ, ਸੁਭਾਅ ਹੈ ਦੁਨੀਆਂ ਦਾ। ਸੋ ਇਹੀ ਬੇਨਤੀ ਹੈ, ਮਹਾਰਾਜ ਜੀ ਦਾ ਸ਼ੁਕਰ ਕਰੀਏ ਸੱਚੇ ਪਾਤਸ਼ਾਹ, ਤੁਸੀਂ ਸਾਨੂੰ ਰੋਜ਼ ਆਪਣੇ ਚਰਨਾਂ ਵਿੱਚ ਬਿਠਾਇਆ 3-3 ਘੰਟੇ, ਨਹੀਂ ਅਸੀਂ ਕਿੱਥੇ ਬਹਿੰਦੇ ਸੀ ਮਹਾਰਾਜ ਜੀ ਇੰਨਾ ਸਮਾਂ, ਉਹ ਵੀ ਗੁਰਬਾਣੀ ਦੇ ਦਰਸ਼ਨ ਹੋਏ 3-3 ਘੰਟੇ, ਕਿੰਨੀਆਂ ਅੱਖਾਂ ਪਵਿੱਤਰ ਹੋਈਆਂ ਹੋਣਗੀਆਂ। 40 ਦਿਨ ਕੋਈ ਕੰਮ ਕਰ ਲਈਏ ਉਹਦੀ ਆਦਤ ਪੈ ਜਾਂਦੀ ਆ, 42 ਹੋ ਗਏ, 2 ਟ੍ਰੇਨਿੰਗ ਦੇ ਕਹਿ ਲਓ 40 ਦਿਨ ਫਾਈਨਲ ਹੋ ਗਏ। ਬਹੁਤ ਕਿਰਪਾ ਸੱਚੇ ਪਾਤਸ਼ਾਹ ਨੇ ਕੀਤੀ ਹੈ, ਇੰਨੀ ਖੁਸ਼ੀ ਹੈ ਮਨ ਤੇ ਦਿਲ ਵਿੱਚ ਜਿਹੜੀ ਕਿਸੇ ਸ਼ਬਦਾਂ ਵਿੱਚ ਸ਼ਾਇਦ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਕਿਰਪਾ ਕਰੇ
ਆਪ ਸਮੂਹ ਸੰਗਤਾਂ, ਗੁਰੂ ਘਰ ਦੇ ਸਮੂਹ ਪ੍ਰਬੰਧਕਾਂ, ਬਾਈ ਜੀ, ਸਤਿਕਾਰਯੋਗ ਸਾਰੇ ਹੀ ਸਿੰਘ ਸਾਹਿਬਾਨ, ਇਹਨਾਂ ਦੀ ਕਨੇਰੀ ਨਜ਼ਰ ਦੇ ਨਾਲ ਇਹ ਕਾਰਜ ਸਫਲਾ ਹੋ ਸਕਿਆ ਹੈ। ਆਓ ਅੱਜ ਜਿਹੜੀ ਬਾਣੀ ਨੂੰ ਅਸੀਂ ਸਾਰੇ ਹੀ ਬੜੀ ਮਹਿੰਗੀ ਮੰਨਦੇ ਹਾਂ, ਇਸ ਬਾਣੀ ਦੀ ਸੰਥਿਆ ਅੱਜ ਪ੍ਰਾਰੰਭ ਹੋਣੀ ਹੈ। ਪ੍ਰੇਮ, ਅਦਬ ਅਤੇ ਸਤਿਕਾਰ ਦੇ ਨਾਲ ਸਾਰਿਆਂ ਨੇ ਆਪਾਂ ਮਨੋ ਤਨੋ ਜੁੜ ਕੇ ਅੱਜ ਲਾਹੇ ਪ੍ਰਾਪਤ ਕਰਨੇ ਨੇ। ਆਓ ਰਸਨਾ ਪਵਿੱਤਰ ਕਰੋ, ਸੁਰਤੀਆਂ ਨੂੰ

ਮਾਨ ਵੇਖਿਆ ਨਾ ਸਿਉ ਅਤ ਲੁਭਾਨ ਵੇਖਿਆ ਨਾ ਸਿਉ ਅਤ ਲੁਭਾਨ ਮਤ ਨਾਹਿ ਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗਹ ਪਰੀ ਬੇਰੀ ਨਾਨਕ ਜਾ

ਵੱਖੋ ਵੱਖਰੀਆਂ ਨੇ। ਕਈ ਜਿਹੜੇ ਇਸ ਗੱਲ ਤੋਂ ਵਾਕਫ ਨਹੀਂ ਉਹ ਇਹਨਾਂ ਨੂੰ ਸੰਸਕ੍ਰਿਤ ਦੇ ਸਲੋਕ ਵੀ ਆਖ ਦਿੰਦੇ ਨੇ, ਪਰ ਮੈਂ ਬੇਨਤੀ ਕਰਾਂ ਵਿਦਵਾਨਾਂ ਦੇ ਖਿਆਲ ਮੁਤਾਬਕ ਸੰਸਕ੍ਰਿਤੀ ਭਾਸ਼ਾ ਸੰਸਕ੍ਰਿਤ ਦੀ ਮਾਂ ਹੈ। ਸੰਸਕ੍ਰਿਤ ਭਾਸ਼ਾ ਇਹ ਸੰਸਕ੍ਰਿਤੀ ਭਾਸ਼ਾ ਵਿੱਚੋਂ ਨਿਕਲੀ ਹੈ। ਜਿਵੇਂ ਕਿ ਵਿਦਵਾਨਾਂ ਦੇ ਖਿਆਲਾਂ ਦੇ ਮੁਤਾਬਕ ਅਰਬੀ ਭਾਸ਼ਾ ਦੇ ਵਿੱਚੋਂ ਫਾਰਸੀ ਅਤੇ ਉਰਦੂ ਭਾਸ਼ਾ ਨਿਕਲੀਆਂ ਮੰਨੀ ਹੈ। ਮੂਲ ਭਾਸ਼ਾ ਸੰਸਕ੍ਰਿਤ ਹੈ, ਉਹਦੇ ਵਿੱਚੋਂ ਹੀ ਸੰਸਕ੍ਰਿਤ ਨਿਕਲੀ ਹੈ। ਇਹ ਜਿਹੜੀ ਪਵਿੱਤਰ ਬਾਣੀ ਹੈ ਇਸ ਨੂੰ ਪ੍ਰਾਕ੍ਰਿਤ ਭਾਸ਼ਾ ਵੀ ਕਹਿੰਦੇ ਨੇ। ਸੰਸਕ੍ਰਿਤ ਪ੍ਰਕਿਰਤ ਪ੍ਰਾਕ੍ਰਿਤ ਭਾਸ਼ਾ ਇਹ ਦੋਨੋਂ ਪਰਿਆਇਵਾਚਕ ਸ਼ਬਦ ਨੇ। ਇਸ ਭਾਸ਼ਾ ਦੇ ਵਿੱਚ ਬਾਣੀ ਰਚਣ ਦਾ ਕਾਰਨ ਕੀ ਬਣਿਆ? ਜਦੋਂ ਆਪਾਂ ਇਸ ਪਾਸੇ ਵੱਲ ਧਿਆਨ ਦੇਵਾਂਗੇ, ਜਿਹੜੀ ਇਸ ਬਾਣੀ ਦੀ ਉਥਾਨਕਾ ਜਿਸਨੂੰ ਪ੍ਰਾਕ ਕਥਨ ਵੀ ਵਿਦਵਾਨ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਗਏ। ਕਾਂਸ਼ੀ ਉਸ ਵੇਲੇ ਸਨਾਤਨ ਵਿਦਿਆ ਦੀ ਯੂਨੀਵਰਸਿਟੀ ਸਮਝੀ ਜਾਂਦੀ ਸੀ। ਜਿਹੜੇ ਉੱਥੋਂ ਦੇ ਪੜ੍ਹੇ ਲਿਖੇ ਪੰਡਿਤ ਵਿਦਵਾਨ ਲੋਕ ਸਨ ਉਹ ਆਪਣੇ ਆਪ ਨੂੰ ਧੁਰੰਦਰ ਵਿਦਵਾਨ ਸਮਝਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਅਤੇ ਪੰਡਿਤ ਜਿਨ੍ਹਾਂ ਦਾ ਮੁਖੀ ਗੋਪਾਲ ਦੱਤ ਸੀ, ਉਹਦੇ ਨਾਲ ਹੋਰ ਕਈ ਪੰਡਿਤ ਜਿਹੜੇ ਇਹ ਸੰਸਕ੍ਰਿਤ ਪ੍ਰਾਕ੍ਰਿਤ ਭਾਸ਼ਾ ਦੇ ਹੀ ਮਹਾਨ ਪੰਡਿਤ ਵਿਦਵਾਨ ਸਨ, ਉਹਨਾਂ ਨੇ ਆ ਕੇ ਹਜ਼ੂਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਡੇ ਨਾਲ ਚਰਚਾ ਕਰੋ। ਕਿਉਂਕਿ ਜਿਹੜੇ ਵਿਦਵਾਨ ਲੋਕ ਹੁੰਦੇ ਨੇ ਉਹਨਾਂ ਦੀ ਵਿੱਦਿਆ ਸਿਰਫ ਇਸੇ ਲਈ ਹੁੰਦੀ ਹੈ ਕਿ ਚਰਚਾ ਕਰਕੇ ਦੂਸਰੇ ਨੂੰ ਨੀਵਾਂ ਦਿਖਾਉਣਾ ਅਤੇ ਆਪਣੇ ਆਪ ਨੂੰ ਵੱਡਾ ਗਿਆਨਵਾਨ ਸਾਬਤ ਕਰਨਾ। ਪਰ ਗੁਰਮਤਿ ਦਾ ਸਿਧਾਂਤ ਕੁਝ ਹੋਰ ਕਹਿੰਦਾ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਹੁਣ ਇਹ ਕਹਿਣ ਲੱਗੇ ਸਾਡੇ ਨਾਲ ਚਰਚਾ ਕਰੋ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਉੱਥੇ ਨੇੜੇ ਹੀ ਇੱਕ ਕੁੱਤਾ ਜਿਸਨੂੰ ਸਿੰਘ ਕੁੱਕਰ ਵੀ ਕਹਿੰਦੇ ਨੇ, ਉਹ ਮਰਿਆ ਪਿਆ ਸੀ। ਹਜ਼ੂਰ ਦੀ ਦ੍ਰਿਸ਼ਟੀ ਉਹਦੇ ਵੱਲ ਗਈ। ਹਜ਼ੂਰ ਕਹਿਣ ਲੱਗੇ, ਪੰਡਿਤ ਜੀ ਉੱਠੋ। ਆਪਦੇ ਭਾਈਚਾਰੇ ਦੇ ਨਾਲ ਉਹਨਾਂ ਪੰਡਤਾਂ ਨੂੰ ਕਿਹਾ ਉਸ ਕੁੱਤੇ ਨੂੰ ਮੁਖਾਤਬ ਕਰਕੇ, ਪੰਡਿਤ ਜੀ ਉੱਠੋ, ਤੁਸੀਂ ਆਪਣੇ ਭਾਈਚਾਰੇ ਦੇ ਨਾਲ ਚਰਚਾ ਕਰੋ। ਉਹ ਜਿਹੜਾ ਮਰਿਆ ਕੁੱਤਾ ਸੀ ਉਸ ਵੇਲੇ ਜਿਉਂਦਾ ਹੋ ਗਿਆ ਅਤੇ ਉਹਨੇ ਉਹਨਾਂ ਪੰਡਤਾਂ ਦੇ ਨਾਲ ਸੰਸਕ੍ਰਿਤ ਭਾਸ਼ਾ ਦੇ ਵਿੱਚ ਗੱਲਬਾਤ ਸ਼ੁਰੂ ਕਰ ਦਿੱਤੀ। ਪਰ ਉਹ ਪੰਡਿਤ ਇਸ ਗੱਲ ਤੋਂ ਨਾਰਾਜ਼ ਹੋਏ, ਕਹਿਣ ਲੱਗੇ, ਮਹਾਰਾਜ ਤੁਸੀਂ ਇਸ ਕੁੱਤੇ ਦੇ ਨਾਲ ਸਾਨੂੰ ਰਲਾ ਦਿੱਤਾ, ਇਸ ਕੁੱਤੇ ਨੂੰ ਪੰਡਿਤ ਕਹਿ ਕੇ ਮੁਖਾਤਬ ਕੀਤਾ ਅਤੇ ਨਾਲ ਇਹ ਗੱਲ ਆਖੀ ਤੂੰ ਆਪਣੇ ਭਾਈਚਾਰੇ ਨਾਲ ਗੱਲ ਕਰ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਪੂਰਵ ਜਨਮ ਦੇ ਵਿੱਚ ਇਹ ਤੁਹਾਡਾ ਹੀ ਭਰਾ ਸੀ। ਗੋਪਾਲ ਦੱਤ ਨੂੰ ਕਹਿਣ ਲੱਗੇ, ਇਹ ਤੇਰਾ ਦਾਦਾ ਸੀ ਅਤੇ ਇਸਨੇ ਕਿਸੇ ਮਹਾਂਪੁਰਖ ਦੇ ਨਾਲ ਖਾਂ ਖਾਂ ਆ ਕੇ ਸਿੰਘ ਪਸਾ ਲਏ। ਉਹ ਵਿਚਾਰੇ ਸਾਧਾਰਨ ਸਾਧੂ ਸਨ, ਭਜਨ ਬੰਦਗੀ ਕਰਨ ਵਾਲੇ ਸਨ ਅਤੇ ਕਹਿੰਦਾ ਮੇਰੇ ਨਾਲ ਚਰਚਾ ਕਰੋ। ਉਹ ਕਹਿਣ ਲੱਗੇ, ਭਾਈ ਅਸੀਂ ਤਾਂ ਅਨਪੜ੍ਹ ਹਾਂ,
ਸਿਰਫ ਪਰਮੇਸ਼ੁਰ ਦਾ ਨਾਮ ਜਪਦੇ ਹਾਂ, ਬੰਦਗੀ ਕਰਦੇ, ਤੂੰ ਕਿਸੇ ਹੋਰ ਨਾਲ ਜਾ ਕੇ ਚਰਚਾ ਕਰ ਲੈ। ਕਹਿਣ ਲੱਗਾ, ਫਿਰ ਤੂੰ ਸੰਤ ਕਿਵੇਂ ਬਣ ਗਿਆ, ਸਾਧ ਕਿਵੇਂ ਬਣ ਗਿਆ, ਜੇ ਤੈਨੂੰ ਵਿਦਿਆ ਹੀ ਨਹੀਂ ਆਉਂਦੀ ਸੀ। ਉਹ ਕਹਿਣ ਲੱਗਾ, ਕਿਉਂ ਕੁੱਤੇ ਵਾਂਗੂ ਭੌਂਕਦਾ, ਸਾਧੂ ਬੋਲਿਆ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਫਿਰ ਤੇਰੇ ਦਾਦੇ ਨੂੰ ਕੁੱਤੇ ਦੀ ਜੂਨ ਮਿਲੀ, ਸਾਧ ਬਚਨ ਅਟਲਾ ਦਾ। ਗੁਰਬਾਣੀ ਕਹਿੰਦੀ ਹੈ, ਨਾਨਕ ਦਾਸ ਮੁੱਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇਹ ਤੁਹਾਡਾ ਹੀ ਜਾਤ ਪਾਈ ਸੀ, ਤੁਹਾਡੀ ਕੁੱਲ ਦਾ ਬਜ਼ੁਰਗ ਸੀ, ਅਤੇ ਹੁਣ ਇਹਨੇ ਤੁਹਾਡੇ ਨਾਲ ਚਰਚਾ ਕੀਤੀ, ਫਿਰ ਇਹ ਚਰਨੀ ਪੈ ਗਏ। ਕਹਿੰਦੇ ਮਹਾਰਾਜ ਸਾਨੂੰ ਉਪਦੇਸ਼ ਦਿਓ। ਤਾਂ ਉਸ ਵੇਲੇ ਇਹ ਜਿਹੜੇ ਚਾਰ ਸਲੋਕ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਗੋਪਾਲ ਦੱਤ ਮੁਖੀ ਸੀ, ਹੋਰ ਪੰਡਿਤ ਨਾਲ ਸਨ, ਉਹਨਾਂ ਨੂੰ ਮੁਖਾਤਬ ਹੋ ਕੇ ਇਹ ਗੁਰੂ ਮਹਾਰਾਜ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਚਾਰ ਸਲੋਕ ਉਚਾਰਨ ਕੀਤੇ। ਜਿਹੜੇ ਅੱਗੇ ਸਲੋਕ ਆਉਣਗੇ ਉਹਦੇ ਬਾਰੇ ਵਿਚਾਰ ਬਾਅਦ ਵਿੱਚ ਦਰਸਾਈ ਜਾਵੇਗੀ, ਅਤੇ ਹੁਣ ਆਪਾਂ ਇਹਦੇ ਪਾਠ ਨੂੰ ਸਰਵਣ ਕਰੀਏ। ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ,

0: ਸਲੋਕ ਦਾ ਜੋ ਸਾਨੂੰ ਉਚਾਰਨ ਸਿਖਾਇਆ ਗਿਆ ਸੀ ਉਹ ਬਹੁਤਾ ਸੰਸਕ੍ਰਿਤ ਵਾਂਗੂ ਨਹੀਂ ਉਚਾਰਨ ਕਰਨਾ। ਨੇ ਪਲੰਗ ਤਸ ਜਨਮਸ, ਇੰਨਾ ਕੀ ਬੋਲਣਾ। ਤਸ ਜਨਮਸ ਜਾਵਤ ਬ੍ਰਾਹਮਣਾ ਬਿੰਦ ਤੇ ਸਾਗਰੰ ਸੰਸਾਰਸ, ਸੰਸਾਰਸ ਇੰਨਾ ਕੀ ਬੋਲਣਾ। ਗੁਰਪ੍ਰਸਾਦ ਦੀ ਤਰ੍ਹਾਂ ਹੈ ਕਿ
1: ਨਿਹਪਲੰ ਤਸ ਜਨਮਸ ਜਾਵਤ ਬ੍ਰਹਮਣਾ ਬਿੰਦ ਤੇ ਸਾਗਰੰ ਸੰਸਾਰਸ ਗੁਰਪ੍ਰਸਾਦ।

0: ਹੁਣ ਜੋ ਸਲੋਕ ਆਰੰਭ ਹੋ ਰਹੇ ਹਨ, ਸਲੋਕ ਸਹਿਸ ਕ੍ਰਿਤੀ ਮਹੱਲਾ ਪੰਜਵਾਂ, ਇਹ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਜਤ ਗੁਰੂ ਅਰਜਨ ਪ੍ਰਤੱਖ ਹਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਨੇ, ਉਹੀ ਗੋਪਾਲ ਦੱਤ ਦੇ ਸਪੁੱਤਰ ਸਨ ਅਤੇ ਵਿਸ਼ਨੂੰ ਦੱਤ ਦੇ ਪੋਤਰੇ ਸਨ। ਇਹਨਾਂ ਦੇ ਮਾਤਾ ਪਿਤਾ ਅਚਾਨਕ ਚਲਾਣਾ ਕਰ ਗਏ, ਕਿਉਂ? ਇਹ ਕੁਦਰਤ ਦਾ ਨਿਯਮ ਹੈ, ਨਹਿ ਬਾਰਕ ਨਹਿ ਜੋਬਨਾ ਨਹਿ ਬਿਰਦੀ ਕਸ਼ਬੰਧ, ਉਹ ਬੀਰਾ ਨਹਿ ਬੂਝੀਐ ਜੋ ਆਏ ਭਰਿਆ ਜਾਂ ਫੰਧ। ਇਹਨਾਂ ਦੇ ਮਨ ਦੇ ਵਿੱਚ ਇੰਨਾ ਗਮ ਸੋਗ ਪੈਦਾ ਹੋਇਆ, ਹਰ ਵੇਲੇ ਰੋਈ ਜਾਇਆ ਕਰਨ, ਇਹਨਾਂ ਦੇ ਮਨ ਨੂੰ ਸ਼ਾਂਤੀ ਨਾ ਮਿਲੇ। ਬਥੇਰੇ ਇਹਨਾਂ ਨੇ ਕੋਈ ਹੋਰ ਧਰਮ ਗ੍ਰੰਥਾਂ ਦੇ ਪਾਠ ਵੀ ਕੀਤੇ, ਸੁਣੇ ਵੀ, ਪਰ ਮਨ ਨੂੰ ਸ਼ਾਂਤੀ ਨਾ ਆਈ। ਫਿਰ ਇੱਕ ਦਿਨ ਇਹ ਆਪਣੇ ਘਰ ਦੇ ਵਿੱਚ ਜਿਹੜੀ ਲਾਇਬ੍ਰੇਰੀ ਸੀ, ਜਿੱਥੇ ਇਹਨਾਂ ਦਾ ਪੁਸਤਕਾਲਾ ਸੀ, ਉਹਦੀ ਫੁੱਲਾਂ ਫਾਲੀ ਕਰਨ ਲੱਗੇ ਤਾਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਿਛਲੇ ਚਾਰ ਸਲੋਕ ਮਿਲੇ, ਜਿਨ੍ਹਾਂ ਦਾ ਪਾਠ ਤੂੰ ਸੁਣਿਆ। ਇਹਦੇ ਵਿੱਚ ਗੁਰੂ ਮਹਾਰਾਜ ਨੇ ਪਖੰਡ ਦਾ ਖੰਡਨ ਕੀਤਾ ਅਤੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ। ਇਹਨਾਂ ਨੇ ਇਹ ਸਲੋਕ ਜਦੋਂ ਪੜ੍ਹੇ, ਇਹਨਾਂ ਦੇ ਮਨ ਨੂੰ ਸ਼ਾਂਤੀ ਮਿਲੀ ਅਤੇ ਧੀਰਜ ਪ੍ਰਾਪਤ ਹੋਇਆ। ਫਿਰ ਇਹਨਾਂ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ, ਗੁਰਸਿੱਖਾਂ ਨੂੰ ਪੁੱਛਣ ਲੱਗੇ ਬਈ ਗੁਰੂ ਨਾਨਕ ਸਾਹਿਬ ਕਿੱਥੇ ਨੇ? ਤਾਂ ਗੁਰਸਿੱਖਾਂ ਨੇ ਇਹਨਾਂ ਨੂੰ ਇਹ ਜਵਾਬ ਦਿੱਤਾ, ਕਹਿਣ ਲੱਗੇ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਬਿਰਾਜਮਾਨ, ਇਸ ਵੇਲੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਨ ਪਰਉਪਕਾਰ ਕਰ ਰਹੇ ਨੇ। ਪਹਿਲਾਂ ਅੰਮ੍ਰਿਤ ਸਰੋਵਰ ਦੀ ਸਿਰਜਣਾ ਕੀਤੀ, ਫਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ, ਅਤੇ ਹੁਣ ਇਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਕਲਿਤ ਕਰਵਾ ਰਹੇ ਹਨ। ਇਹ ਸੁਣ ਕੇ ਇਹ ਗੋਪਾਲ ਦੱਤ ਦੇ ਪੁੱਤਰ ਸਨ, ਇਹਨਾਂ ਦਾ ਨਾਮ ਸੀ ਹਰੀ ਲਾਲ ਅਤੇ ਕ੍ਰਿਸ਼ਨ ਲਾਲ। ਹੁਣ ਇਹਨਾਂ ਦੇ ਖਾਨ ਦੇ ਵਿੱਚ ਪ੍ਰਾਕ੍ਰਿਤ ਭਾਸ਼ਾ ਹੀ, ਜਿਸ ਨੂੰ ਸੰਸਕ੍ਰਿਤ ਭਾਸ਼ਾ ਵੀ ਕਹਿੰਦੇ ਸਨ, ਉਹ ਪ੍ਰਧਾਨ ਸੀ। ਫਿਰ ਇਹ ਚਾਰ ਸਲੋਕ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਪਹੁੰਚੇ, ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਇਹ ਇੱਕ ਸੱਦਾ ਪੱਤਰ ਦਿੱਤਾ ਹੋਇਆ ਸੀ, ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੋਵੇ ਉਹ ਲੈ ਕੇ ਸਾਡੇ ਪਾਸ ਪਹੁੰਚ ਜਾਣ, ਕਿਉਂ? ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪਾਦਿਤ ਕਰਨੀ ਹੈ। ਫਿਰ ਇਹ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਗੁਰੂ ਨਾਨਕ ਸਾਹਿਬ ਦੇ ਚਾਰ ਸਲੋਕ ਲਿਖੇ ਹੋਏ, ਉਹ ਲਿਖੇ ਕਿਵੇਂ ਸੀ ਉਹਦੇ ਬਾਰੇ ਵੀ ਮਹਾਂਪੁਰਖ ਦੱਸਦੇ ਸਨ। ਕਸ਼ਮੀਰੀ ਕਾਗਜ਼ ਦੇ ਉੱਪਰ ਕੇਸਰ ਦੇ ਨਾਲ ਲਿਖੇ ਹੋਏ ਸਨ, ਅਤੇ ਉਹ ਲੈ ਕੇ ਚਾਰ ਬਾਣੀ ਦੇ ਸਲੋਕ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤਾਂ ਗੁਰੂ ਮਹਾਰਾਜ ਨੇ ਇਹਨਾਂ ਦਾ ਸਤਿਕਾਰ ਕੀਤਾ ਅਤੇ ਨਾਲ ਹੀ ਕਹਿਣ ਲੱਗੇ ਵੀ ਤੁਸੀਂ ਇਹ ਗੁਰਬਾਣੀ ਲੈ ਕੇ ਆਏ ਹੋ, ਇਹ ਉਹ ਗੁਰਬਾਣੀ ਹੈ ਜਿਸਨੇ ਤੁਹਾਡੇ ਮਨ ਨੂੰ ਸ਼ਾਂਤੀ ਅਤੇ ਧੀਰਜ ਪ੍ਰਦਾਨ ਕੀਤਾ। ਲੋ, ਇਸੇ ਨਾਲ ਅਸੀਂ ਹੋਰ ਤੁਹਾਡੇ 'ਤੇ ਬਖਸ਼ਿਸ਼ ਕਰਨੀ ਚਾਹੁੰਦੇ ਹਾਂ, ਤੁਹਾਡੀ ਭਾਸ਼ਾ ਦੇ ਵਿੱਚ ਅੰਮ੍ਰਿਤ ਬਾਣੀ ਦਾ ਉਪਦੇਸ਼ ਤੁਹਾਨੂੰ ਦੇਵਾਂਗੇ, ਅਤੇ ਜਿਸ ਨੂੰ ਹੋਰ ਵੀ ਸੰਗਤਾਂ ਪੜ੍ਹ ਕੇ ਆਪਣੇ ਮਨ ਨੂੰ ਸ਼ਾਂਤੀ ਅਤੇ ਧੀਰਜ ਦੇ ਸਕਣਗੀਆਂ। ਅਤੇ ਇਹਨਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਸਾਡੇ ਅੰਦਰ ਦੀ ਗੱਲ ਬੁੱਝ ਲਈ ਹੈ, ਅਸੀਂ ਤਾਂ ਬੇਨਤੀ ਕਰਨੀ ਸੀ ਵੀ ਸਾਨੂੰ ਵੀ ਉਪਦੇਸ਼ ਦਿਓ। ਸਾਡੇ ਵਡੇਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਹੁਣ ਸਾਡੀ ਭਾਸ਼ਾ ਦੇ ਵਿੱਚ ਤੁਸੀਂ ਸਾਨੂੰ ਵੀ ਉਪਦੇਸ਼ ਦਿਓ, ਅਤੇ ਨਾਲ ਹੀ ਸਾਡੇ ਮਨ ਨੂੰ ਹੋਰ ਵੀ ਧੀਰਜ ਅਤੇ ਸ਼ਾਂਤੀ ਪ੍ਰਾਪਤ ਹੋਵੇ, ਅਸੀਂ ਭਾਣੇ ਵਿੱਚ ਰਹਿ ਸਕੀਏ। ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਇਹ ਗੋਪਾਲ ਦਾਦੇ ਪੁੱਤਰ ਸਨ, ਵਿਸ਼ਨੂੰ ਦਾਦੇ ਪੋਤਰੇ ਸਨ, ਅਤੇ ਇਹਨਾਂ ਦੇ ਪ੍ਰਥਾਏ ਇਹ ਅਗਲੇ ਸਲੋਕ ਉਚਾਰਨ ਕੀਤੇ ਨੇ। ਇਹਦੇ ਨਾਲ ਮੈਂ ਇੱਕ ਹੋਰ ਵੀ ਬੇਨਤੀ ਕਰ ਦੇਵਾਂ, ਜਦੋਂ ਕੋਈ ਗੁਰਮੁਖ ਪ੍ਰਾਣੀ, ਕੋਈ ਮਹਾਂਪੁਰਖ ਬੰਦਗੀ ਵਾਲਾ, ਕੋਈ ਰੱਬ ਦਾ ਪਿਆਰਾ ਅਕਾਲ ਚਲਾਣਾ ਕਰ ਜਾਂਦਾ, ਤਾਂ ਉਹਦੇ ਦੁਸਹਿਰੇ ਦੇ ਸਮੇਂ 10 ਦਿਨ ਹੁੰਦੇ ਨੇ, ਅਤੇ ਇਸ ਬਾਣੀ ਦੀ ਕਥਾ ਵੀ ਕੀਤੀ ਜਾਂਦੀ ਹੈ। ਪਿੱਛੇ ਬਾਣੀ ਆਈ ਸੀ ਜੈ ਸ੍ਰੀ ਰਾਗ ਦੀ ਵਾਰ, ਉਹਦੀ ਅੰਮ੍ਰਿਤ ਵੇਲੇ ਕਥਾ, ਅਤੇ ਸ਼ਾਮ ਦੇ ਸਮੇਂ ਇਹ ਸੰਸਕ੍ਰਿਤ ਸਲੋਕਾਂ ਦੀ, ਜਿਹੜੇ 5ਵੇਂ ਪਾਤਸ਼ਾਹ ਨੇ ਹੁਣ ਉਚਾਰਨ ਕੀਤੇ ਨੇ, ਕਰਨੇ ਨੇ, ਅਤੇ ਉਹਨਾਂ ਦੀ ਕਥਾ ਉਸ ਸਮੇਂ ਵੀ ਕੀਤੀ ਜਾਂਦੀ ਹੈ, ਕਿਉਂਕਿ ਖਾਸ ਕਰਕੇ ਸ਼ੋਕ ਮੋਹ ਦੀ ਨਿਵਰਤੀ ਵਾਸਤੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਗਈ ਹੈ। ਆਓ ਹੁਣ ਆਪਾਂ ਇਸ ਬਾਣੀ ਦੇ ਨਾਲ ਜੁੜਦੇ ਹਾਂ, ਥੋੜ੍ਹੀ ਜਿਹੀ ਭਾਸ਼ਾ ਪ੍ਰਾਕ੍ਰਿਤ ਭਾਸ਼ਾ। ਵੈਸੇ ਕੁਛ ਵਿਦਵਾਨਾਂ ਨੇ ਸੰਸਕ੍ਰਿਤ ਭਾਸ਼ਾ, ਸਹਿਸ ਦਾ ਅਰਥ ਹੁੰਦਾ ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਮੰਨਿਆ, ਅਤੇ ਸ਼ੇਸ਼ ਨਾਗ ਨੇ ਇਹ ਭਾਸ਼ਾ ਉਚਾਰਨ ਕੀਤੀ, ਉਹਦੀ ਰਚਨਾ, ਅਤੇ ਉਸ ਸ਼ੇਸ਼ ਨਾਗ ਦੀ ਉਚਾਰਨ ਕੀਤੀ ਹੋਈ ਸੰਸਕ੍ਰਿਤ, ਜਿਸਨੂੰ ਪ੍ਰਾਕ੍ਰਿਤ ਭਾਸ਼ਾ ਵੀ ਦੂਸਰਾ ਨਾਮ ਹੈ, ਸੰਸਕ੍ਰਿਤ ਨਹੀਂ, ਉਹਦੇ ਵਿੱਚ ਗੁਰੂ ਮਹਾਰਾਜ ਨੇ ਇਹ ਸਲੋਕ ਉਚਾਰਨ ਕੀਤੇ ਹਨ। ਲਓ ਹੁਣ ਆਪ ਸੰਗਤਾਂ ਪ੍ਰੇਮ ਦੇ ਨਾਲ ਉਹਨਾਂ ਦਾ ਪਾਠ ਸਰਵਣ ਕਰੋ।
1: ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਯਤੇ ਕਤੰਚ ਚਪਲ ਮੋਹਣੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਿਹੰ ਅਚੁੱਤ ਤਨ ਹੈ ਤ੍ਰਿਘੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵ ਹੈ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ ਤ੍ਰਿਗ ਸਨੇਹੰ ਗਿਰਹਾਰਥਕ ਹੈ ਸਾਧ ਸੰਗ ਸਨੇਹੰ ਸਤਿਅੰ ਸੁਖਿਅੰ ਬਸੰਤ ਨਾਨਕ ਹੈ ਮਿਥਿਅੰਤ ਦੇਹੰ ਖਿਣੰਤ ਬਲਣੰ ਵਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤ ਭਵਣੰ ਗਣੰਤ ਸੁਆਸਾ ਭਯਾਨ ਧਰਮੰ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰੰ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ਕਾਛ ਕੋਟੰ ਅਰਚੰਤ ਤੋਇੰ ਲੇਪਣੰ ਰਕਤ ਚਰਮਣ ਹੈ ਨੁਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਣ ਹੈ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰ ਦੁਰਲੱਭ ਦੇਹ ਉਧਰੰਤ ਸਾਧ ਸਰਨ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਭੰਤ ਤੋਇੰ ਅਚੁੱਤ ਗੁਣਗਿਅੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੰ ਉੱਚੈ ਸਰਬੱਗ ਅਪਾਰਾ ਪ੍ਰਿਤਿਆ ਪ੍ਰਿਯੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮ੍ਰਿਗੀ ਪਖੰਤ ਬਧਿਕ ਪ੍ਰਹਾਰੇਨ ਲਖ ਆਵਦ ਹੈ ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨ ਛੇਦਯਤੇ ਨਾਨਕ ਰੋਮ ਨ ਛੇਦਯਤੇ ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰਦਿਸ ਹੈ ਬਿਖ ਮਥਾਨ ਬਸੰਤ ਉੱਚ ਹੈ ਨਹਿ ਸਿਮਰੰਤ ਮਰਨੰ ਕਦਾਂਚ ਹੈ ਹੋ ਅੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ ਸਬਦੰ ਰਤੰ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬੱਤਰ ਥਾਨਿਯੰ दृष्ट तुएं अंबोग दर्शनं बसंत साध रसना हर हर हर हरे नानक नानक प्रियं जाप जपना कटंत रूपं कटंत दीपं कटंत रावसस्यर नेख्यत्तर गगनं कटंत पसदा गैरतार से खंडं कटंत ललना सोत प्रात हीतं कटंत कनिक मानिक माया स्वरूपं नह कटंत केवल गोपाल अच्युत आस्थिरं नानक साध जन नह बलांब धर्मं बिलंब पापं दृढ़ंत नामं तजंत लोभं शरण संतं केलबेख नासं प्राप्तं धर्मलक्षण नानक जय सो प्रसन्न माधव है मृत मोहं अल्प बुद्धिं अरचंत बनता विनोद साहं जौबन बहक्रम जौबन बहक्रम कनक कुंडल है बचित्तर मंदर सुभंत वस्त्रा अत्यंत माया व्याप्तं हे अच्युत शरण संत नानक पो भगवान ए नमः जन्मं ता मरणं हरखं ता सोगं पोगं ता रोगं ऊचं ता नीचं नाना सो मूचं राजं ता मानं अभिमानं ता हीनं प्रवृत्त मार्गं वर्तांत विनाशनं गोविंद भजन साध संगेन अस्त्रं नानक भगवंत भजनासनं कृपं ता हरियं मत तत् ज्ञानं
0: गोविंद भजन साध संगेन इत्थे विश्राम ला लो
1: सत गोविंद भजन साध संगेन अस्त्रं नानक भगवंत भजनासनं कृपं ता हरियं मत तत् ज्ञानं विकसीद्य बुद्धा कुशलथानं बस्यंत रख्यं बस्यंत रख्यं त्यागमानं शीतलांतरद्यं शीतलांतरद्यं दृढ़ संत ज्ञानं रहांत जनमं हर दर्श लीना बाजंत नानक शब्द बीना कहांत बेदा गुणंत गुनिया सुनंत बाला बहु वेद प्रकारा दृढ़ंत सुविद्या हार हार कृपाला नाम दान जा चंत नानक दैन हार गुर गोपाला नह चिंता मात पित प्रात है नह चिंता काश लोक कह नह चिंता बनता सुतमीत है प्रवृत्त माया संबंधन है दयाल एक भगवान पुरख है नानक सर्वजीय प्रतपालक है अनित वित्तं अनित चित्तं अनित आशा बहुविध प्रकारं अनित हेतं अहं बंधं परम माया मलनं विकारं फिरंत जोन अनेक जठरागन नह सिमरंत मलिन बुद्धिं हे गोविंद कर्तमया नानक पतत उदाहरण साध संगम है गिरंत गिर पतत पातालं जलंत दे दीप वैश्वान्तर है बहंत अगह तोयं त्रंगं दुखंत ग्रह चिंता जन्मं त मरण है
0: त्रंगं ते विश्राम त्रंगं त्रंगं ते विश्राम ला दे बहंत
1: बहंत अगह तोयं त्रंगं दुखंत ग्रह चिंता जन्मं त मरण है अनेक साधनं न सिद्ध्यते नानक असथम्भं असथम्भं असथम्भं शब्द साध स्वजन है घोर दुख्यं अनेक हत्यं जन्म दारिद्र्यं महाविख्यातं मिटंत सगल सिमरंत हर नाम नानक जैसे पावक काष्ट पस्मं क्रोत अंधकार सिमरत प्रकाशं गुण रमंत आग खंडन है रद बसंत पै भीत दूत है कर्म करत महा निर्मल है जन्म मरण रहंत स्रोता सुख समूह अमोघ दर्शन है शरण जोगं संत प्रे नानक सो भगवान खेमं क्रोत पाशं क्रोत अग्रणीय है निरासं आस पूर्ण है निर्धन भयं तनवंत है ਰੋਗੀਆਂ ਰੋਗ ਖੰਡਣ ਹੈ, ਭਗਤਨ ਭਗਤ ਦਾਨ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿੰ ਨਾ ਲਭਿਅਤੇ, ਅਧਰੰ ਧਰੰ ਅਧਰੰ ਧਰੰ ਧਾਰਨ ਹੈ, ਨਿਰਧਨੰ ਧਨ ਨਾਮ ਨਰਹਰ ਹੈ, ਅਨਾਥ ਨਾਥ ਗੋਬਿੰਦ ਹੈ, ਬਲਹੀਨ ਬਲ ਕੇਸਵ ਹੈ, ਸਰਬ ਭੂਤ ਦਇਆਲ ਅਚੁੱਤ, ਦੀਨ ਬਾਂਧਵ ਦਾ ਮੋਦਰ ਹੈ, ਸਰਬੱਗ ਪੂਰਨ ਪੁਰਖ ਭਗਵਾਨ ਹੈ, ਭਗਤ ਵਤਸਲ ਕਰੁਣਾਮੈ ਹੈ, ਘਟ ਘਟ ਬਸੰਤ ਬਾਸ ਦੇਵ ਹੈ, ਪਾਰ ਬ੍ਰਹਮ ਪਰਮੇਸ਼ੁਰ ਹੈ, ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ, ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ, ਨਹਿ ਸਮਰਥੰ ਨਹਿ ਸੇਵਕੰ, ਨਹਿ ਪ੍ਰੀਤ ਪਰਮ ਪੁਰਖੋਤਮੰ, ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ, ਭਰਨ ਪੋਖਨ ਕਰੰਤ ਜੀਆ, ਬਿਸਰਾਮ ਸ਼ਾਦਨ ਬੇਵੰਤ ਦਾਨੰ, ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ, ਬਰਤੰਤ ਸੁਖ ਆਨੰਦ ਪ੍ਰਸਾਦ ਹੈ, ਸਿਮਰੰਤ ਨਾਨਕ ਹਰ ਹਰ ਹਰੇ, ਅਨਿਤ ਰਚਨਾ ਨਿਰਮੋਹ ਤੇ, ਦਾਨੰ ਪਰਾ ਪੂਰਬੇਨ, ਪੁੰਜੰਤੇ ਮਹੀਪਤੇ ਪੁੰਚੰਤੇ ਮਹੀਪਤੇ, ਦਾਨੰ ਪਰਾ ਪੂਰਬੇਨ, ਪੁੰਜੰਤੇ ਪੁੰਚੰਤੇ ਮਹੀਪਤੇ, ਵਿਪਰੀਤ ਬੁੱਧਿਯੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗਤੇ, ਬ੍ਰਥਾ ਅਨੁਗ੍ਰਹੰ ਗੋਬਿੰਦ ਹੈ, ਜਸ ਸਿਮਰਨ ਰਦੰਤਰ।

0: केवलं कीर्तनं सुधर्मं देह धारण है अमृत नाम नारायण नानक पीवतं संतना त्रिपते त्रिप्यते अमृत नाम नारायण नानक पीवतं संतना त्रिप्यते सहन शीर संतं साम मित्रस दुर्जन है नानक भोजन अनक प्राकरेन निंदक आवद होए उप तिष्ठते नानक भोजन अनक प्राकरेन नानक भोजन अनक प्राकरेन निंदक आवद होए उप तिष्ठते
1: प्रकारेण इदं प्रकारेण शुद्ध उच्चारण प्रकारेण
0: नानक भोजन अनक प्राकारे
1: प्रा तू रारे दे कन्ना ला जाने
0: प्राकारेण
1: कक्के दे लाओ प्रकारेण
0: प्राकारेण
1: प्रकारेण
2: प्रकारेण इदा इदे विच शब्द
1: ना को प्रकारेण
0: नानक भोजन अनक प्राकारे
1: चलो विद्यार्थियों नूं बेनती करदे आ ये बाणी कठिन है हसो ना इहदी मेहनत करनी पैणी है ते सानू भी जदों इस बाणी की संथ्या करवाई गई सी ते घटो घट पहलां 25 वारी पढ़ाई सी ते फिर उस तों बाद कहिंदे भी इस बाणी दा संथ्या तो बाद रोजाना पाठ करते ते फिर ये बाणी सरल होंदी है ते ये हुण चलो महाराज की कृपा कई बार जबान ते कि शब्द नहीं भी चढ़ते होंगे ते चलो यतन करना चाहिए बाणी का शुद्ध उच्चारण करिए हाँ जी इसे लिए बेनती करते हैं हाँ जी पढ़ो
0: नानक भोजन अनक प्राकारेन निंदक आवत होए उपतिष्ठते तिरस्कार नह भवंत मान भंगन है सोबाहीन नह भवंत नह पोहंत संसार दुखन है गोबिंद नाम जपंत मिल साध संग है नानक से प्राणी सुख बासन है सैना साध समूह सूर अजितं सन्नाहं तन निम्रता आपद है गुण गोबिंद रमणं ओट गुर शब्द कर चरमण है आरूढ़ ते असव अश्व आरूढ़ ते अश्व रथ नाग है बुझंते प्रभ मार्ग है विचरते निर्भयं सत्र सेना तायंते गोपाल कीर्तन है जितते विश्व संसार है नानक वस्यं क्रोध पंच तस्कर है मृग तृष्णा गंधर्व नगरं द्रुम छाया रज दुर्मत है तत है कुटंब मोह मिथ्या सिमरंत नानक राम राम नाम है नज विद्या निधान निगमं नज गुणज्ञ नज गुणज्ञ नाम कीर्तन है नज विद्या निधान निगमं नज गुणज्ञ नाम कीर्तन है नज राग रतन कंठं नह चंचल चतुर चातुर है भाग उद्यम लब्ध्यं भाग उद्यम लब्ध्यं माया नानक साध संग खल पंडित है कंठ रमणीय राम राम माला हस्त ऊच प्रेम धारणी जीह भणिजो उत्तम श्लोक उदरण उदरण नैर नंदनी उदरण नैर नंदनी जीह भणिजो उत्तम श्लोक उदरण नैन नंदनी गुरमंत्रहीनस जो प्राणी त्रिघंत जन्म प्रश्न है कूक्र है सूक्र है गर्दभ है काक है सर्पण है तुलखल है चरणार बिंद भजनं हृदयं नाम धारण है कीर्तनं साध संगेन नानक नह दृष्टांत जमदूतन है नाच दुर्लभंग धन रूपंग नाच दुर्लभंग स्वर्ग राजन है नाच दुर्लभंग भोजनं पिंजनं नाच दुर्लभंग स्वच्छ अम्बर है नाच दुर्लभंग स्वत मित्र प्रात बांधव नाच दुर्लभंग बनता बिलास है नाच दुर्लभंग विद्या प्रवीणं ਨਾਚ ਦੁਰਲੱਭੰ ਚਤੁਰ ਚੰਚਲ ਹੈ, ਦੁਰਲੱਭੰ ਏਕ ਭਗਵਾਨ ਨਾਮ ਹੈ, ਨਾਨਕ ਲਭਧੰ ਸਾਧ ਸੰਗ ਕਿਰਪਾ ਪ੍ਰਭੰ, ਜਤ ਕਤ ਹੈ ਤਤ ਹੈ ਦਿਸ਼ਟੰ, ਸਵਰਗ ਮਰਤ ਪਿਆਲ ਲੋਕ ਹੈ, ਸਰਬੱਤਰ ਰਮਣੰ ਗੋਬਿੰਦ ਹੈ, ਸਰਬੱਤਰ ਰਮਣੰ ਗੋਬਿੰਦ ਹੈ, ਨਾਨਕ ਲੇਪ ਸ਼ੇਪ ਨ ਲਿਪਿਅਤੇ, ਵਿਖਿਆ ਭਿਅੰਤ ਅੰਮ੍ਰਿਤੰ ਦੁਸ਼ਟਾ ਸਖਾ ਸੁਜਨ ਹੈ, ਅੰਮ੍ਰਿਤੰ ਦੁਸ਼ਟਾ ਸਖਾ ਸੁਜਨ ਹੈ, ਦੁਖੰ ਭਿਅੰਤ ਸੁਖੰ, ਦੁਖੰ ਭਿਅੰਤ ਸੁਖੰ, ਭੈ ਭੀਤੰ ਤਾ ਨਿਰਭੈ ਹੈ, ਥਾਨ ਵਿਹੂਨ ਵਿਸਰਾਮ ਨਾਮੰ, ਨਾਨਕ ਕਿਰਪਾਲ ਹਰ ਹਰ ਕੁਰ ਹੈ, ਸਰਬਸੀਲ ਮਮੰਗ ਸਰਬਸੀਲ ਮਮੰਗ ਸੀਲੰ, ਸਰਬ ਪਾਵਨ ਮਮ ਪਾਵਣ ਹੈ, ਸਰਬ ਕਰਤੱਬ ਮਮੰਗ ਸਰਬ ਕਰਤੱਬ ਮਮੰਗ ਕਰਤਾ, ਨਾਨਕ ਲੇਪ ਸ਼ੇਪ ਨ ਲਿਪਿਅਤੇ, ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਬਾਵਨ ਚੰਦਨ ਹੈ, ਨਹਿ ਸੀਤਲੰ ਸੀਤ ਰੁਤੇਨ, ਨਾਨਕ ਸੀਤਲੰ ਸਾਧ ਸੁਜਨ ਹੈ, ਮੰਤਰੰ ਰਾਮ ਰਾਮ ਨਾਮੰ, ਧਿਆਨੰ ਸਰਬੱਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖੰ, ਜੁਗਤ ਨਿਰਮਲ ਨਿਰਵੈਰਨ ਹੈ, ਦਿਆਲੰ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸੰ ਸਾਮ ਮਿੱਤਰ ਸਤੁਰ ਹੈ, ਭਗਵੰਤ ਭਗਤ ਭਾਵਣੀ, ਉਪਦੇਸੰ ਸਾਮ ਮਿੱਤਰ ਸਤੁਰ ਹੈ, ਭਗਵੰਤ ਭਗਤ ਭਾਵਣੀ, ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣੁਕ ਹੈ, ਖਟ ਲੱਖਣ ਪੂਰਨੰ ਸਪੁਰਖ ਹੈ, ਨਾਨਕ ਨਾਮ ਸਾਧ ਸੁਜਨ ਹੈ।
2: ਇੱਥੇ ਇੱਕ ਬੇਨਤੀ ਕਰਦੇ ਹਾਂ, ਦੱਸਣਾ ਪਹਿਲਾਂ ਰਹਿ ਗਿਆ ਕਿ ਜਿਹੜੇ ਥੱਲੇ ਅੱਖਰ ਲੱਗੇ ਹੋਏ ਨੇ ਨਾ, ਜਿਹੜੇ ਤੁਸੀਂ ਵੇਖਦੇ ਹੋ ਤਾਂ ਮਨ ਵਿੱਚ ਖਿਆਲ ਆਏਗਾ ਵੀ ਅੱਖਰ ਕੀ ਬੋਲ ਰਹੇ ਨੇ। ਜਿਵੇਂ ਵੇਖੋ ਤੱਤੇ ਨੂੰ ਸਿਹਾਰੀ, ਨਾਲ ਕੰਨਾ ਤੇ ਗੱਗੇ ਨੂੰ ਸਿਹਾਰੀ, ਪਰ ਪੈਰ ਦੇ ਵਿੱਚ ਇੱਕ ਅੱਖਰ ਛੋਟਾ ਜਿਹਾ ਲੱਗਿਆ ਹੋਇਆ ਹੈ, ਇਹ ਅੱਧਾ ਯਈਆ ਹੈ। ਇਸ ਬਾਣੀ ਵਿੱਚ ਜ਼ਿਆਦਾਤਰ ਇਸੇ ਅੱਖਰ ਦੀ ਵਰਤੋਂ ਕੀਤੀ ਹੋਈ ਹੈ, ਅੱਧਾ ਯਈਆ। ਪੂਰਾ ਯਈਆ ਉਹਦਾ ਜਿਹੜਾ ਅੱਧਾ ਆਕਾਰ ਸਾਈਡ ਵਾਲਾ ਹੁੰਦਾ, ਉਹਨਾਂ ਦਾ ਆਕਾਰ ਇਹ ਪਾਇਆ ਹੋਇਆ। ਜਿਸ ਤਰ੍ਹਾਂ ਤਿਆਗ ਇਹਦਾ ਪਾਠ ਕੀਤਾ ਤਾਂ ਉਹ ਯਈਆ ਜਿਹੜਾ ਉਹ ਐੜੇ ਦਾ ਰੂਪ ਲੈ ਕੇ ਅੱਧਾ ਫਿਰ ਇਹਦੇ ਵਿੱਚ ਬੋਲਦਾ। ਸੋ ਇਸ ਕਰਕੇ ਇਹ ਅੱਖਰ ਜਿਹੜਾ ਇਹ ਅੱਧਾ ਯਈਆ ਹੈ, ਇਹਦੀ ਪਹਿਚਾਣ ਆਪ ਜੀ ਨੇ ਰੱਖਣੀ ਹੈ। ਹਾਂਜੀ।
0: ਅਜਾ ਪੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹਰ ਹੈ, ਕਿਹਰ ਹੈ ਤਤਰ ਗਤੇ ਸੰਸਾਰ ਹੈ, ਨਾਨਕ ਸੋਗ ਹਰਖੰ ਵਿਆਪਤੇ, ਸ਼ਲੰਗ ਸ਼ਿਦਰੰ ਕੋਟ ਬਿਘਨੰ ਅਪਰਾਧੰ ਕਿਲਬਿਖ ਮਲੰ, ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ, ਮ੍ਰਿਤਵ ਜਨਮ ਪ੍ਰਮੰਤ ਨਰਕ ਹੈ, ਮ੍ਰਿਤਵ ਜਨਮ ਪ੍ਰਮੰਤ ਨਰਕ ਹੈ, ਮ੍ਰਿਤ ਜਨਮ ਪ੍ਰਬੰਧ ਨਰਕ ਹੈ, ਅਨਕ ਉਪਾਵੰ ਨ ਸਿਧਿਅਤੇ, ਨਿਰਮਲੰ ਸਾਧ ਸੰਗ ਹੈ, ਜਪੰਤ ਨਾਨਕ ਗੋਪਾਲ ਨਾਮੰ, ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ, ਤਰਨ ਸਰਨ ਸੁਆਮੀ ਰਮਣਸ਼ੀਲ ਪਰਮੇਸ਼ੁਰ ਹੈ, ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ, ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ, ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ, ਦੁਰਗਮ ਸਥਾਨ ਸੁਗਮ
1: ਸੁਗਮੰ
0: ਮਹਾਦੂਖ ਸਰਬਸੂਖਣ ਹੈ, ਦੁਰਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਹੈ, ਦੁਰਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਹੈ, ਅਸਥਤੰ ਸੋਗ ਹਰਖੰ ਭੈ ਖਿਨੰਤ ਨਿਰਭਵ ਹੈ, ਭੈ ਅਟਵਿਅੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ, ਸਾਧ ਸੰਗਮ ਰਾਮ ਰਾਮ ਰਮਣੰ, ਸਰਨ ਨਾਨਕ ਹਰ ਹਰ ਦਿਆਲ ਚਰਣੰ, ਹੇ ਅਜਿਤ ਸੂਰ ਸੰਗਰਾਮੰ, ਹੇ ਅਜਿਤ ਸੂਰ ਸੰਗਰਾਮੰ, ਅਤ ਬਲਨਾ ਬਹੁ ਮਰਦਨ ਹੈ, ਗਣ ਗੰਧਰਵ ਦੇਵ ਮਾਨੁ ਗਣ ਗੰਧਰਵ ਦੇਵ ਮਾਨੁਖਯੰ, ਪਸ ਪੰਖੀ ਵਿਮੋਹਨ ਹੈ ਹਰ ਕਰਨ ਹਾਰੰ ਨਮਸਕਾਰੰ ਸਰਨ ਨਾਨਕ ਜਗਦੀਸ਼ੁਰ ਹੈ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਭਾਵਨ ਹੈ ਚਿੱਤ ਹਰਨੰ ਤ੍ਰੈ ਲੋਕ ਗਮਿਅੰ ਜਪ ਤਪ ਸੀਰ ਬਿਦਾਰਨ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਤਵ ਭੈ ਬਿਮੁੰਚਤ ਸਾਧ ਸੰਗਮ ਤਵ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਹੇ ਕਾਲ ਮੂਲ ਕਰੋਧੰ ਕਦੰਚ ਕਰੁਣਾ ਨ ਉਪਰਜਤੇ ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਦੰ ਕਰੋਤ ਜਥਾ ਮਰਕਟ ਹੈ ਅਨਿਕ ਸਾਸਨ ਤਾੜੰਤ ਜਮਦੂਤ ਹੈ ਤਵ ਸੰਗੇ ਅਧਮੰ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀਅ ਰੱਖਿਆ ਕਰੋਤ ਹੇ ਲੋਭਾ ਲੰਪਟ ਸੰਗ ਸਿਰਮੋਰ ਹੈ ਅਨਿਕ ਲਹਿਰੀ ਕਲੋਲਤੇ ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨਚ ਮਿੱਤਰੰ ਨਚ ਇਸ਼ਟੰ ਨਚ ਬਾਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਅਕਰਣੰ ਕਰੋਤ ਅਖਾਦ ਖਾਦਯੰ ਅਸਾਜੰ ਸਾਜ ਸਮਝਿਆ ਤ੍ਰਾਹੇ ਤ੍ਰਾਹੇ ਸਰਣ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰੈ
2: ਤੱਤਾ ਪੈਰ ਵਿੱਚ ਲੱਗਿਆ ਹੋਇਆ ਹੈ ਜੀ ਪੱਪੇ ਦੇ ਧਿਆਨ ਰੱਖਿਓ ਤਾਂ ਵਿਗਿਆਪਤ ਪਾਠ ਹੋਇਆ ਹਾਂਜੀ
0: ਤ੍ਰਾਹੇ ਸਰਣ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰੈ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ ਸਤਰੰ ਦੜੰਤ ਅਨਕ ਮਾਇਆ ਵਿਸਥੀਰਨ ਹੈ ਮਿੱਤਰੰ ਤਜੰਤ ਸਤਰੰ ਦੜੰਤ ਅਨਕ ਮਾਇਆ ਵਿਸਤੀਰਨ ਹੈ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣ ਹੈ ਭ੍ਰਮ ਭਿਆਨ ਉਦਿਆਨ ਰਮਣੰ ਮਹਾ ਬਿਗਟ ਅਸਾਧ ਰੋਗਣ ਹੈ ਵੈਦੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਣ ਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਨ ਹੈ ਕਰੁਣਾਮੈ ਸਭ ਦੁੱਖ ਹਰੋ
1: ਇਹ ਪਾਠ ਕਰੁਣਾਮੈ ਕਰੁਣਾਮੈ ਕਰੁਣਾ ਨਹੀਂ ਕਹਿਣਾ ਕਰੁਣਾਮੈ
0: ਹੇ ਸੰਸਾਰ ਤਾਪ ਹਰਨ ਹੈ ਕਰੁਣਾਮੈ ਸਭ ਦੁੱਖ ਹਰੋ ਹੇ ਸਰਨ ਜੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਥ ਖੀਨ ਸਮਾਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਹੈ ਸਾਧ ਸੰਗੇਨ ਤਰਣੰ ਨਾਨਕ ਮਹਾਸਾਗਰ ਭੈ ਦੁੱਤਰ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ੁਰ ਹੈ ਸਰਬ ਰੱਖਿਆ ਗੁਰ ਦਇਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਛਲ ਅਨਾਥ ਨਾਥੇ ਸਰਨ ਸਰਨ ਨਾਨਕ ਪੁਰਖ ਅਚੁੱਤ ਹੈ ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸ਼ਟ ਬੇਸ਼ਟੰ ਜੇਨ ਕਲਾ ਸਾਸ ਸੂਰ ਨਿਖੇਤਰ ਜੋਤਿੰ ਸਾਸੰ ਸਰੀਰ ਧਾਰਨੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛਿਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਛਿਜੰਤ ਤਰੰਗ ਤੋਇਣ ਹੈ ਗੁਸਾਈ ਗ੍ਰਿਸ਼ਟ ਰੂਪੇਨ ਸਿਮਰਨ ਗੁਸਾਈ ਗ੍ਰਿਸ਼ਟ ਰੂਪੇਨ ਸਿਮਰਨੰ ਸਰਬੱਤਰ ਜੀਵਨ ਹੈ ਗੁਸਾਈ ਗ੍ਰਿਸ਼ਟ ਰੂਪੇਨ ਸਿਮਰਨੰ ਸਰਬੱਤਰ ਜੀਵਨ ਹੈ ਲਬਧੰ ਸੰਤ ਸੰਗੇਨ ਨਾਨਕ ਸਵੱਛ ਮਾਰਗ ਹਰ ਭਗਤਨ ਹੈ ਮਸਕੰ ਭਗਣੰਤ ਸੈਲੰ ਕਰਦਮ ਤਰੰਤ ਪਪੀਲਕ ਹੈ ਮਸਕੰ ਭਗਵੰਤ ਭਗਣੰਤ ਸੈਲੰ
1: ਮਸਕੰ ਭਗਣੰਤ ਸੈਲੰ
0: ਮਸਕੰ ਭਗਣੰਤ ਸੈਲੰ
1: ਮਸਕੰ
0: ਮਸਕੰ ਭਗਣੰਤ ਸੈਲੰ ਕਰਦਮੰ ਤਰੰਤ ਪਪੀਲਕ ਹੈ ਸਾਗਰੰ ਲਘੰਤ ਪਿੰਗੰ ਤਮ ਪ੍ਰਗਾਸ ਅੰਧਕ ਹੈ ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਤਿਲਕਹੀਨ ਜਥਾ ਬਿਪਰਾ ਅਮਰਹੀਨ ਜਥਾ ਰਾਜਨ ਹੈ ਆਵਧਹੀਨ ਜਥਾ ਸੂਰਾ ਨਾਨਕ ਧਰਮਹੀਨ ਤਥਾ ਬੈਸੁਨ ਹੈ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਅਸਚਰਜ ਰੂਪੰ ਅਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦ ਹੈ ਬਸੰਤ ਸਾਧ ਰਿਦਿੰਗ ਅਚੁ ਬਸੰਤ ਸਾਧ ਰਿਦਿੰਗ ਅਚੁੱਤ ਬੁਝੰਤ ਨਾਨਕ ਬਡਭਾਗੀ ਹੈ ਉਦਿਆਨ ਬਸਨੰ ਸੰਸਾਰੰ ਸੰਬੰਧੀ ਸੁਆਨ ਸਿਆਲ ਖਰ ਹੈ ਬਿਖਮ ਸਥਾਨ ਮਨ ਮੋਹ ਮਦਰੰ ਮਹਾ ਅਸਾਧ ਪੰਚ ਤਸਕਰ ਹੈ ਹੀਤ ਮੋਹ ਭੈ ਭਰਮ ਭਰਮਣੰ ਅਹੰ ਫਾਸ ਤੀਖਣ ਕਠਨ ਹੈ
2: ਭਰਮਣੰ
0: ਹੀਤ ਮੋਹ ਭੈ ਭਰਮ ਭਰਮਣੰ ਅਹੰ ਫਾਸ ਤੀਖਣ ਕਠਨ ਹੈ ਤੀਖਣ ਕਠਨ ਹੈ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨਹਿ ਲੰਘਣ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਤਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿੰਗ ਰੋਗ ਹੰਡਣ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸੁਰ ਹੈ ਸਿਆਮਲੰਗ ਮਧੁਰ ਮਨੁੱਖਿਅੰ ਰਿਦਿੰਗ ਭੂਮ ਵੈਰਨ ਹੈ ਨਿਵੰਤ ਹੋਵੰਤ ਮਿਥਿਆ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸੁਜਨ ਹੈ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਚਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਅਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰੁਣਾਮ ਹੈ ਹੇ ਜਿਹ ਬੇ ਹੇ ਰਸਗੇ ਮਧੁਰ ਪ੍ਰੇ ਤੋਯੰ ਸਤ ਹਤੰ ਪਰਮ ਬਾਦੰ ਅਵਰਤ ਇਥ ਹੈ ਸੁਧ ਅਚਰਨ ਹੈ ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਹੈ ਜਨਮ ਕਮਲ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤਿਗ ਜਨਮਨ ਹੈ ਹੇ ਪਪੀਲ ਕਾਗ੍ਰਸ਼ਟੇ ਗੋਬਿੰਦ ਸਿਮਰਨ ਤੁਇੰਗ ਧਨੇ ਨਾਨਕ ਅਨਿਕ ਬਾਰ ਨਮੋ ਨਮਹ ਤ੍ਰਿਣੰਗ ਤਾਂ ਮੇਰੰਗ ਸਹਿਕੰਗ ਤਾਂ ਹਰੀਅੰਗ ਬੂਡੰਗ ਤਾਂ ਤਰਿਅੰਗ ਊਣੰਗ ਤਾਂ ਭਰੀਅੰਗ ਅੰਧਕਾਰ ਕੋਟ ਸੂਰ ਉਜਾਰੰਗ ਬ੍ਰਹਮੰਤ ਨਾਨਕ ਹਰ ਗੁਰ ਦਯਾਰੰਗ ਬ੍ਰਹਮਣ ਹੈ ਸੰਗ ਉਦਰਣੰਗ ਬ੍ਰਹਮ ਕਰਮ ਜੇ ਪੂਰਨ ਹੈ ਆਤਮ ਰਤਨ ਸੰਸਾਰ ਗਹੰ ਤੇ ਨਰ ਨਾਨਕ ਨਿਫਲ ਹੈ ਪਰ ਦਰਬ ਹਿਰਣੰਗ ਬਹੁ ਵਿਘਨ ਕਰਨੰਗ ਉਚਰਣੰਗ ਸਰਬਕ ਜੀਕ ਹੈ ਪਰ ਦਰਬ ਹਿਰਣੰਗ ਬਹੁ ਵਿਘਨ ਕਰਨੰਗ ਉਚਰੰਗ ਸਰਬ ਜੀਕ ਹੈ ਲਾਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੂਕਰ ਹੈ ਲਾਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸ ਸੂਕਰ ਹੈ ਮਤੇ ਸਮੇਵ ਚਰਨੰ ਉਦਰੰਗ ਭੈ ਦੁਤਰ ਹੈ ਅਨੇਕ ਪਾਤਕ ਹਰਨੰ ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨ ਸੰਸਯ ਹੈ
3: ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਹੁਣ ਜੋ ਬਾਣੀ ਆਰੰਭ ਹੋ ਰਹੀ ਹੈ ਇਹ ਸੰਸਕ੍ਰਿਤੀ ਸਲੋਕਾਂ ਦੀ ਸੰਪੂਰਨਤਾ ਹੋ ਚੁੱਕੀ ਹੈ ਹੁਣ ਇਹੀ ਪੰਡਿਤ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਜਦੋਂ ਇਹਨਾਂ ਨੂੰ ਸੰਸਕ੍ਰਿਤ ਸਲੋਕਾਂ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਦਿੱਤਾ ਅਤੇ ਉਹਦੀ ਸੰਪੂਰਨਤਾ ਹੋਈ ਫਿਰ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੇ ਮੁਖਾਰ ਬਿੰਦ ਤੋਂ ਸੰਸਕ੍ਰਿਤ ਸਲੋਕਾਂ ਵਿੱਚ ਬਾਣੀ ਉਪਦੇਸ਼ ਸੁਣ ਕੇ ਸਾਡੇ ਮਨ ਨੂੰ ਬਹੁਤ ਸ਼ਾਂਤੀ ਧੀਰਜ ਪ੍ਰਾਪਤ ਹੋਇਆ ਹੈ ਅਤੇ ਸਾਨੂੰ ਹੋਰ ਵੀ ਕੋਈ ਗਾਥਾ ਸੁਣਾਓ ਗਾਥਾ ਜਿਹੜਾ ਸ਼ਬਦ ਹੈ ਵੈਸੇ ਆਮ ਜਿਹੜੇ ਸਾਧੂ ਭਾਸ਼ਾ ਬੋਲਣ ਵਾਲੇ ਨੇ ਉਹ ਗਾਥਾ ਕਥਾ ਨੂੰ ਕਹਿੰਦੇ ਨੇ ਕੋਈ ਹੋਰ ਕਥਾ ਸੁਣਾਓ ਸਾਨੂੰ ਅਤੇ ਇਹਨਾਂ ਨੇ ਵੀ ਫਿਰ ਬੇਨਤੀ ਕੀਤੀ ਮਹਾਰਾਜ ਭਾਵੇਂ ਤੁਸੀਂ ਸਾਨੂੰ ਪਹਿਲਾਂ ਵੀ ਬੇਅੰਤ ਉਪਦੇਸ਼ ਦਿੱਤਾ 67 ਸਲੋਕਾਂ ਦੇ ਵਿੱਚ ਪਰ ਸਾਨੂੰ ਹੁਣ ਹੋਰ ਵੀ ਕੋਈ ਗਾਥਾ ਭਾਵ ਕੋਈ ਉਪਦੇਸ਼ ਕੋਈ ਕਥਾ ਕੋਈ ਸਾਨੂੰ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰੋ ਅਤੇ ਗੁਰੂ ਮਹਾਰਾਜ ਨੇ ਦੂਜੀ ਬਾਣੀ ਵੀ ਇਹ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦੇ ਪ੍ਰਥਾਏ ਉਚਾਰਨ ਕੀਤੀ ਹੈ ਆਓ ਹੁਣ ਇਹਦਾ ਪਾਠ ਸੁਣੀਏ
3: ਕਰਪੂਰ ਪੁਹਪ ਸੁਗੰਧਾ ਕਰਪੂਰ ਪੁਹਪ ਸੁਗੰਧਾ
1: ਪੁਹਪ
3: ਕਰਪੂਰ ਪੁਹਪ ਸੁਗੰਧਾ
1: ਪੁਹਪ ਇਕੱਠਾ ਹੀ
2: ਕਰਪੂਰ ਵੀ ਇਕੱਠਾ ਹੀ ਕਰ ਲਓ ਪਾਠ ਕਰਪੂਰ ਵੱਖਰਾ ਹੋ
3: ਜਾਣਾ ਕਰਪੂਰ ਪੁਹਪ ਸੁਗੰਧਾ ਕਰਪੂਰ ਪੁਹਪ ਸੁਗੰਧਾ
1: ਪੁਹਪ ਕਹਿੰਦੇ ਪੁਹਪ ਕਹਿਣਾ ਪੁਹਪ
2: ਪੁਹਪ ਫੁੱਲ
1: ਪੁਹਪ ਫੁੱਲ ਨੂੰ ਕਹਿੰਦੇ
3: ਕਰਪੂਰ ਪੁਹਪ ਸੁਗੰਧਾ ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖਯ ਦੇਹੰ ਮਲੀਣੰ ਮੱਝਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੋ ਪਰਜੰਤ ਆਕਾਸ ਹੈ ਦੀਪ ਲੋਹ ਸੇ ਖੰਡਨ ਹੈ ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧਿਅਤੇ ਜਾਣੋ ਸਤ ਹੋ ਵੰਤੋ ਮਰਣੋ ਦ੍ਰਿਸਟੇਨ ਮਿਥਿਆ ਕੀਰਥ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਥਰੇਖ ਬਾਂਧਵ ਹੈ ਲਭਦਿਅੰਗ ਸਾਧ ਸੰਗੇਣ ਨਾਨਕ ਸੁਖ ਅਸਥਾਨ ਗੋ ਸੁਖ ਅਸਥਾਨ ਗੋਪਾਲ ਭਜਨੰ ਮੈ ਲਾਗਰ ਸੰਗੇਣ ਨਿਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨ ਬੋਹ ਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰਗ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣ ਹੈ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ ਹੈ ਪੱਤਰ ਪੁਰ ਜੇਣ ਝੜੀਅੰ ਪੱਤਰ ਪੁਰ ਜੇਣ ਝੜੀਅੰ ਨਹਿ ਜੜੀਅੰ

0: ਲਬਦੰਗ ਬਡ ਭਾਗਣ ਹੈ ਭਾਵਨੀ ਸਾਧ ਸੰਗੇਣ ਲਬਦੰਗ
1: ਲਬੰਤੰ
0: ਲਬੰਤੰ ਬਡ ਭਾਗਣ ਹੈ ਲਬੰਤੰ ਬਡ ਭਾਗਣ ਹੈ ਲਬੰਤੰ ਬਡ ਭਾਗਣ ਹੈ।

ਕੂੜ ਅਪਾਰੰ ਸਮਝਣੰ ਬਿਰਲਾ ਜਨ ਹੈ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਹੈ ਸੋ ਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸੈਣ ਹੈ ਜੇਣ ਮਧ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਭਦਿਅੰਗ ਬਡ ਭਾਗਣ ਹੈ ਹਰ ਲਭਦੋ ਮਿੱਤਰ ਸੁਮਿਤੋ ਬਿਦਾਰਣ ਕਦੇ ਨ ਚਿਤੋ ਜਾ ਕਾ ਅਸਥਲ ਤੋਲ ਅਮਿਤੋ ਸੋਈ ਨਾਨਕ ਸਖਾ ਜੀਅ ਸੰਗ ਕੀਤੋ ਅਪਜਸੰਗ ਮਿਟੰਤ ਸਤ ਪੁੱਤਰ ਹੈ ਸਿਮਰਤਭਯ ਹਿਰਦੈ ਗੁਰ ਮੰਤਰਣ ਹੈ ਸਿਮਰਤਭ ਹਿਰਦੈ ਗੁਰ ਮੰਤਰਣ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਣੰ ਬਿਸਰਣੰ ਗੋਬਿੰਦ ਹੈ ਮਰਣੰ ਬਿਸਰਣੰ ਗੋਬਿੰਦ ਹੈ ਜੀਵਨੰ ਹਰ ਨਾਮ ਧਿਆਵਣ ਹੈ ਲਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭਯੰਗੰ ਮੰਤਰੰ ਗਾਰੁੜੀ ਨਿਵਾਰੰ ਵਿਆਦ ਉਪਾੜਨ ਸੰਤੰ ਨਾਨਕ ਲਭਦ ਕਰਮਣ ਹੈ ਨਾਨਕ ਲਭਦ ਕਰਮਣ ਹੈ ਜਾਥ ਕਾਥ ਰਮਣੰ ਸਰਣੰ ਸਰਬੱਤਰ ਜੀਅਣ ਹੈ ਤਾਥ ਲਗਣ ਤਾਥ ਲੰਕਣ ਤਾਥ

0: ਮਨ ਬਿਧਿਅਨ ਸਿਧਿਅਨ ਸਰਬ ਕੁਸਲਣ ਹੈ। ਗਾਥਾ ਗਾਵੰਤ ਨਾਨਕ ਭਭਿਅੰਗ ਪਰਾ ਪੂਰਬਣ ਹੈ। ਸੁਭ ਬਚਨ ਰਮਣ ਗਵਣ ਸਾਧ ਸੰਗੇਣ ਉਦਰਣ ਹੈ। ਸੰਸਾਰ ਸਾਗਰੰਗ ਨਾਨਕ ਪੁਨਰਪ ਜਨਮ ਨ ਲਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰ ਧਾਰੰ ਕੁਲ।
1: ਥੋੜਾ ਜਿਹਾ ਰੁਕ ਜਾਓ, ਇੱਥੇ ਜਿਹੜਾ 19ਵਾਂ ਸਲੋਕ ਆਇਆ ਹੈ, ਜਿਵੇਂ ਇਹਨਾਂ ਨੇ ਪਾਠ ਕੀਤਾ ਤੁਸੀਂ ਸਾਰਿਆਂ ਨੇ ਸੁਣਿਆ, ਇਹਦੀਆਂ ਜਿਹੜੀਆਂ ਡੰਡੀਆਂ ਨੇ ਆਪ ਜਿਹੜੇ ਪੰਕਤੀ ਦਾ ਜਿੱਥੇ ਸੰਪੂਰਨਤਾ ਹੁੰਦੀ ਹੈ ਉਹ ਹੋਰ ਢੰਗ ਦੇ ਨਾਲ ਲੱਗੀਆਂ ਹੋਈਆਂ ਨੇ। ਇਹ ਅਰਥ ਵਾਸਤੇ ਇਹਨਾਂ ਪੰਕਤੀਆਂ ਦਾ ਵਿਸਰਾਮ ਇਸੇ ਤਰ੍ਹਾਂ ਹੀ ਲੱਗਦਾ ਹੈ ਜਿਵੇਂ ਭਾਈ ਅਰਸ਼ਦੀਪ ਸਿੰਘ ਜੀ ਨੇ ਕੀਤਾ ਵੀ ਸੀ। ਉਹ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਨ ਸੰਸਾਰ ਸਾਗਰ ਨਾਨਕ ਪੁਨਰਪ ਜਨਮ ਨਾ ਲੱਭਿਆ। ਅਤੇ ਇਹ ਅਰਥਾਂ ਦੇ ਹਿਸਾਬ ਦੇ ਨਾਲ ਸਾਡੇ ਉਸਤਾਦ ਵੀ ਅਤੇ ਮਹਾਂਪੁਰਖ ਵੀ ਇਹੀ ਵਿਸਰਾਮ ਲਵਾਉਂਦੇ ਸਨ। ਸੋਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਨ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਆ। ਅਤੇ ਇਹ ਅਰਥਾਂ ਦੇ ਹਿਸਾਬ ਦੇ ਨਾਲ ਇਸ ਤਰ੍ਹਾਂ ਇਹ ਵਿਸਰਾਮ ਲਾਇਆ ਜਾਂਦਾ, ਇਹਨੂੰ ਵੀ ਨੋਟ ਕਰ ਲੈਣ ਵਿਦਿਆਰਥੀ।
0: ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਹੈ। ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰ ਧਾਰੰ ਕੁਲਹ ਸਮੂਹ ਸਗਲ ਉਧਾਰੰ ਬਡ ਭਾਗੀ ਨਾਨਕ ਕੋ ਤਾਰੰ ਬਡ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ। ਲਭਦਿਅੰ ਸਾਧ ਸੰਗੇਣ ਨਾਨਕ ਵਡ ਭਾਗੀ ਪੇਟ ਅੰਤ ਦਰਸ਼ਨ ਹੈ। ਸਰਬ ਦੋਖ ਪਰੰਗ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ। ਲਭਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਿਅਣ ਹੈ।
1: ਹੋਇ ਇਸ ਬਾਈਵੇਂ

0: ਜਿਨ੍ਹਾਂ ਨੇ ਪੜ੍ਹਿਆ ਪੜ੍ਹਿਆ ਤਾਂ ਠੀਕ ਹੀ ਹੈ, ਪਰ ਉਹਦੇ ਅਰਥਾਂ ਦੀ ਜਾਣਕਾਰੀ ਹਿੱਤ ਬੇਨਤੀ ਕੀਤੀ ਗਈ ਇੱਕ ਵਾਰੀ ਫਿਰ ਪੜ੍ਹ ਦਿਓ।
1: ਸਰਬ ਸਰਬ ਦੋਖ ਪਰੰਗ ਤਿਆਗੀ, ਸਰਬ ਧਰਮ ਦ੍ਰਿੜਾਂਤਣ ਹੈ, ਲਭ ਦੇਣ ਸਾਧ ਸੰਗੇਣ, ਨਾਨਕ ਮਸਤਕ ਲਿਖਿਣ ਹੈ, ਹੋਇਓ ਹੈ ਹੋਵੰਤੋ, ਹਰਨ ਭਰਨ ਸੰਪੂਰਨ ਹੈ, ਸਾਧੂ ਸੱਤਮ ਜਾਣੋ, ਨਾਨਕ ਪ੍ਰੀਤ ਕਾਰਨ, ਸੁਖੇਣ ਬੈਣ ਰਤਨ, ਰਚਨ ਕਸੁੰਭ ਰੰਗਣ ਹੈ, ਰੋਗ ਸੋਗ ਬਿਯੋਗੰ, ਨਾਨਕ ਸੁਖ ਨਾ ਸੁਪਨ ਹੈ।
2: ਇੱਥੇ ਬੇਨਤੀ ਕਰਦੇ ਆਪ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਕਿ ਅੱਜ ਤੁਸੀਂ ਇਹ ਪਾਠ ਇੱਥੋਂ ਤੱਕ ਹੁਣ ਸਹਿਸਕ੍ਰਿਤੀ ਸਲੋਕਾਂ ਦਾ ਸਰਵਣ ਕੀਤਾ ਹੈ। ਵੱਡੇ ਵੱਡੇ ਪਾਠੀ ਸਿੰਘ ਜਦੋਂ ਪਾਠ ਕਰਦੇ ਆਪਣੇ ਆਪ ਨੂੰ ਸਮਝਣ ਵਾਲੇ, ਉਹ ਵੀ ਕਈ ਵਾਰੀ ਟਪਲਾ ਖਾ ਜਾਂਦੇ ਆ, ਪਰ ਦੋਨਾਂ ਹੀ ਸਿੰਘਾਂ ਨੇ ਬੜੇ ਪ੍ਰੇਮ ਨਾਲ ਸਾਨੂੰ ਸਾਰਿਆਂ ਨੂੰ ਪਾਠ ਸਰਵਣ ਕਰਾਇਆ ਹੈ ਤੇ ਸ਼ੁੱਧ ਵੀ ਨਾਲ ਸਰਵਣ ਕਰਾਇਆ ਹੈ। ਬੇਨਤੀ ਮੈਂ ਆਪ ਜੀ ਦੇ ਚਰਨਾਂ ਵਿੱਚ ਇਹ ਕਰਨੀ ਸੀ, ਇੱਕ ਤਾਂ ਇਹ ਅੱਜ ਜਿਹੜਾ ਪਾਠ ਹੋਇਆ ਹੈ ਜ਼ਿਆਦਾ ਦਿਨ ਇਹਦੇ ਵਿੱਚ ਨਾ ਪਾਇਓ ਤਾਂ ਕਿ ਫਿਰ ਤੁਹਾਨੂੰ ਯਾਦ ਭੁੱਲ ਜਾਏ। ਜਦੋਂ ਵੀ ਸਮਾਂ ਮਿਲੇ ਅੱਧਾ ਕੁ ਘੰਟਾ ਕੱਢ ਕੇ ਇਹ ਦੁਬਾਰਾ ਜ਼ਰੂਰ ਤੁਸੀਂ ਸੁਣਨਾ, ਇਹ ਤੁਹਾਡਾ ਹੋਮਵਰਕ ਹੈ। ਸਾਰੇ ਪਾਠ ਬੋਧ ਵਿੱਚ ਨਹੀਂ ਦਿੱਤਾ, ਪਰ ਅੱਜ ਹੋਮਵਰਕ ਹੈ ਇਹ ਤੁਹਾਡਾ। ਸੋ ਇਹਨੂੰ ਕੋਸ਼ਿਸ਼ ਕਰੋ ਕਿ ਜ਼ਰੂਰ ਆਪ ਦੀ ਸਮਾਂ ਕੱਢ ਕੇ ਦੁਬਾਰਾ ਇੱਕ ਵਾਰ, ਦੋ ਵਾਰ ਜਾਂ ਵਾਰ ਵਾਰ, ਜਾਂ ਫਿਰ ਜਦੋਂ ਵੀ ਸਹਿਜ ਪਾਠ ਕਰਨਾ ਹੈ ਤਾਂ ਨਾਲ ਰਿਕਾਰਡਿੰਗ ਲਾ ਲਓ ਅਤੇ ਉਹਦੇ ਨਾਲ ਫਿਰ ਪਾਠ ਕਰੋ, ਕਿਉਂਕਿ ਜਦੋਂ ਫਿਰ ਵਾਰ ਵਾਰ ਪਾਠ ਕਰੋਗੇ ਫਿਰ ਪਾਠ ਇਹ ਪੱਕਣਗੇ, ਇੱਕਦਮ ਜੀਭ 'ਤੇ ਨਹੀਂ ਚੜ੍ਹਨੇ, ਕਿਉਂਕਿ ਇਹ ਪਾਠ ਕਰਨ ਵਾਸਤੇ ਅਸੀਂ ਯੂਸ ਟੂ ਨਹੀਂ ਹੈਗੇ, ਆਮ ਬੋਲੀ ਵਿੱਚ ਨਹੀਂ ਆਉਂਦੇ ਇਹ ਸ਼ਬਦ ਅਤੇ ਆਮ ਅਸੀਂ ਪੜ੍ਹਦੇ ਵੀ ਨਹੀਂ ਇਹ ਸ਼ਬਦ। ਸੋ ਦੂਸਰੀ ਬੇਨਤੀ ਨਾਲ ਇਹ ਹੈ ਕਿ ਸਤਿਕਾਰਯੋਗ ਬਾਈ ਜੀ ਨੇ ਇਹ ਸਾਰੇ ਸਹਿਸਕ੍ਰਿਤੀ ਸਲੋਕਾਂ ਦੀ ਕਥਾ ਵੀ ਕੀਤੀ ਹੋਈ ਹੈ। ਜਿੰਨਾ ਚਿਰ ਅਰਥਾਂ ਦਾ ਸਾਨੂੰ ਬੋਧ ਨਾ ਹੋਵੇ, ਇਹ ਗੱਲ ਯਾਦ ਰੱਖਣੀ ਤੁਸੀਂ, ਜਿੰਨਾ ਚਿਰ ਅਰਥਾਂ ਦਾ ਬੋਧ ਨਾ ਹੋਵੇ ਉਨਾ ਚਿਰ ਸ਼ੁੱਧ ਪਾਠ ਵੀ ਨਹੀਂ ਹੋ ਸਕਦਾ, ਇਹ ਵੀ ਯਾਦ ਰੱਖਿਓ। ਜੇ ਅਰਥ ਬੋਧ ਹੋਏਗਾ, ਇਸੇ ਕਰਕੇ ਬਾਈ ਜੀ ਸਾਨੂੰ ਨਾਲ ਨਾਲ ਅਰਥ ਦੱਸਦੇ ਆ, ਉਹ ਇਸੇ ਕਰਕੇ ਵੀ ਸਮਝ ਲੱਗ ਜਾਏ ਮਨ ਵਿੱਚ ਪੱਕੇ ਤਰ੍ਹਾਂ ਦੇ ਨਾਲ ਵੀ ਇਹ ਪਾਠ ਕਿਉਂ ਇੱਦਾਂ ਕਰਨਾ ਹੈ, ਇਹ ਵਿਸਰਾਮ ਇੱਦਾਂ ਕਿਉਂ ਲਾਉਣਾ ਹੈ, ਕਿਉਂਕਿ ਸਭ ਤੋਂ ਵੱਡੀ ਮੁਸ਼ਕਲ ਸਾਡੀ ਕਿਉਂ ਹੁੰਦੀ ਹੈ, ਕਿਉਂ ਐਂ ਕਰਨਾ ਹੈ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਟਕਸਾਲ ਵਿੱਚ ਤੇ ਤੁਸੀਂ ਪੁਰਾਣੇ ਸਿੰਘ ਵੇਖੇ ਵੀ ਹੋਣਗੇ ਜਾਂ ਸੁਣੇ ਹੋਣਗੇ, ਜਾਂ ਬਹੁਤ ਸਾਰੇ ਸਿੰਘ ਇੱਦਾਂ ਦੇ ਹੁੰਦੇ ਸੀ ਜਿਨ੍ਹਾਂ ਨੂੰ ਸਲੋਕ ਸਹਿਸਕ੍ਰਿਤੀ ਕੰਠ ਹੁੰਦੇ ਸੀ। ਸੋ ਇਸ ਕਰਕੇ ਇਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਕਰਨੀ ਸਮਝੀ ਵੀ ਵਾਰ ਵਾਰ ਇਹਨਾਂ ਦਾ ਪਾਠ ਤੁਸੀਂ ਇਹ ਪਾਠ ਬੋਧ ਸਮਾਗਮ ਦੀ ਰਿਕਾਰਡਿੰਗ ਲਾ ਕੇ ਅੱਜ ਵਾਲੀ ਇਹਨੂੰ ਕਈ ਵਾਰੀ ਸੁਣਨਾ, ਫਿਰ ਮਹਾਰਾਜ ਜੀ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਇਹ ਸ਼ੁੱਧ ਹੋ ਜਾਣਗੇ। ਆਓ ਹੁਣ ਅੱਗੇ ਪਾਠ ਸਰਵਣ ਕਰਦੇ ਹਾਂ।
1: ਹੁਣ ਹੈ ਮਹੱਲਾ ਪੰਜਵਾ, ਹੁਣ ਹੈ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਹੁਣ ਜੋ ਅੱਗੇ ਬਾਣੀ ਆਰੰਭ ਹੋ ਰਹੀ ਹੈ, ਹੁਣ ਹੈ, ਇਹ ਵੀ ਇੱਕ ਕਾਵਿ ਰਚਨਾ ਵਿੱਚ ਛੰਦ ਦਾ ਨਾਮ ਹੈ ਅਤੇ ਇਹ ਜਿਹੜੀ ਪਵਿੱਤਰ ਬਾਣੀ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਹਦੀ ਉਥਾਨਕਾ ਮਹਾਂਪੁਰਖ ਦੰਮੀ ਟਕਸਾਲ ਦੇ ਵਿਦਵਾਨ ਗੁਰਮੁਖ ਪਿਆਰੀ ਇਹ ਦੱਸਦੇ ਹਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਆਨੰਦ ਕਾਰਜ ਹੋਇਆ ਅਤੇ ਮਾਓ ਪਿੰਡ ਵਿੱਚ ਮਾਤਾ ਗੰਗਾ ਜੀ ਦਾ ਪੇਕਾ ਘਰ ਸੀ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਆਨੰਦ ਕਾਰਜ ਦੇ ਸਮੇਂ ਬਰਾਤ ਦੇ ਨਾਲ ਉੱਥੇ ਜਾ ਕੇ ਟੁਕੇ, ਚਲੋ ਹੋਰ ਵੀ ਉਹ ਜੰਡੀ ਪੱਟਣ ਦੀ ਵੀ ਗਾਥਾ ਆਉਂਦੀ ਹੈ, ਕੋਈ ਮੁੱਢੀ ਵਿੱਚ ਹੀ ਜੜ ਸਮੇਤ ਗੱਡੀ ਹੋਈ ਉੱਤੋਂ ਵੱਢ ਕੇ ਕਹਿੰਦੇ ਵੀ ਇਹਨੂੰ ਪੱਟੋ, ਅਤੇ ਗੁਰੂ ਮਹਾਰਾਜ ਨੇ ਪੱਟ ਤਾਂ ਦਿੱਤੀ ਪਰ ਫਿਰ ਬਾਅਦ ਵਿੱਚ ਉਹਦਾ ਰਿਜ਼ਲਟ ਕੋਈ ਚੰਗਾ ਨਹੀਂ ਸੀ ਹੋਇਆ। ਸੋ ਰੋਹ ਵਿਚਾਰ ਅਤੇ ਜਿਹੜੀ ਮਾਤਾ ਗੰਗਾ ਜੀ ਦੀ ਭੈਣ ਸੀ ਉਹਦਾ ਨਾਮ ਹਰਹਾਂ ਸੀ, ਅਤੇ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ, ਜਿਵੇਂ ਅਕਸਰ ਵਿਆਹ ਦੇ ਸਮੇਂ ਇਹ ਇੱਕ ਰਿਵਾਜ਼ ਹੁੰਦਾ ਵੀ ਜਦੋਂ ਵੀ ਕੋਈ ਲਾੜਾ

0: ਸਹੁਰੇ ਘਰ ਢੁਕਦਾ ਹੈ, ਜੇ ਘਰ ਵਾਲੀ ਬੀਬੀ ਦੀਆਂ ਭੈਣਾਂ ਜਾਂ ਰਿਸ਼ਤੇਦਾਰ ਹੋਰ ਬੀਬੀਆਂ ਰਲ ਕੇ, ਅਤੇ ਫਿਰ ਉਹ ਕਹਿੰਦੀਆਂ ਨੇ ਸਾਨੂੰ ਕੋਈ ਕਵਿਤਾ ਸੁਣਾਓ ਜਾਂ ਕੋਈ ਸਲੋਕ ਸੁਣਾਓ ਜਾਂ ਕੋਈ ਸਵਾਲ ਕਰਦੀਆਂ ਨੇ ਇਹਦਾ ਜਵਾਬ ਦਿਓ। ਅਤੇ ਹੁਣ ਹਰਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨ ਬੜੇ ਦੁਰਲੱਭ ਨੇ, ਤੁਹਾਡੇ ਬਚਨ ਬੜੇ ਅਮੋਲਕ ਨੇ, ਅਤੇ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ। ਉਹਨੇ ਕੋਈ ਅੜਾਉਣੀ ਨਹੀਂ ਪਾਈ, ਕੋਈ ਉਸਨੇ ਸਵਾਲ ਜਵਾਬ ਨਹੀਂ ਕੀਤੇ, ਬਲਕਿ ਉਹਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਗੁਰੂ ਮਹਾਰਾਜ ਨੇ ਇਹ ਪੁਨਹ ਬਾਣੀ ਇਹ ਆਪਣੀ ਮਾਤਾ ਗੰਗਾ ਜੀ ਦੀ ਭੈਣ ਹਰਹਾਂ ਦੇ ਪ੍ਰਥਾਏ ਉਚਾਰਨ ਕੀਤੀ ਹੈ, ਕਿਉਂਕਿ ਇਹ ਨਾਮ ਇਸ ਬਾਣੀ ਵਿੱਚ ਆਵੇਗਾ। ਇਸ ਵਾਸਤੇ ਜੋ ਨੌਵੀਂ ਟਕਸਾਲ ਦੇ ਵਿੱਚ ਮਹਾਂਪੁਰਖ ਦੱਸਦੇ ਨੇ, ਉਹੀ ਦਾਸ ਨੇ ਬੇਨਤੀ ਕੀਤੀ ਹੈ। ਆਓ ਹੁਣ ਆਪਾਂ ਇਸ ਬਾਣੀ ਨਾਲ ਜੁੜੀਏ, ਜਿਸ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਮਹਿਮਾ ਵੀ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਮਹਿਮਾ ਵੀ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀ ਹੈ। ਲਓ ਹੁਣ ਆਪਾਂ ਉਸ ਬਾਣੀ ਨਾਲ ਜੁੜੀਏ ਅਤੇ ਉਹਦਾ ਪਾਠ ਸਰਵਣ ਕਰੀਏ।
1: ਹਾਥ ਕਲਮ ਅਗੰਮ ਮਸਤਕ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ
0: ਰੂਪਾਵਤੀ
1: ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਣ

0: ਜੋਤਰ ਇਹੋ ਸੰਸਾਰ ਸਤ ਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰਿਹਾਂ ਅੰਮ੍ਰਿਤ ਹਰ ਕਾ
1: ਹਰ ਹਾਂ ਹੀ ਬੋਲੋ
2: ਇਹਦਾ ਉਚਾਰਨ ਹਰ ਹਾਂ ਨਾਲ ਸਿਆਰੀ ਬੋਲੀ ਜਾਂਦੀ ਪਰ ਉਹਨੂੰ ਜਦੋਂ ਜ਼ਿਆਦਾ ਮੋੜ ਕੇ ਬੋਲੋਗੇ ਫਿਰ ਉਹ ਪਾਠ ਸਹੀ ਨਹੀਂ ਹੁੰਦਾ ਹਰ ਹਾਂ ਪਾਠ
0: ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰਾ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੋਰੈ ਕੰਠ ਰਤਨ
1: ਰਤਨ ਰਤਨ
0: ਸਖੀ

0: ਕਹਿ
1: ਲਾ ਲਾਗੇ
0: ਪਰ ਤ੍ਰਿਆ ਰਾਵਣ ਜਾਹੇ ਸੇਈ ਤਾ ਲਾਜੀਐ ਹੈ ਨਿਤ ਪ੍ਰਤ ਹਿਰਹੈ ਪਰ ਦਰਬ ਛਿਦਰ ਕਤ ਢਾਕੀਐ ਹੈ ਹਰ ਗੁਣ

ਚਾਤ੍ਰਿਕ ਚਿਤ ਸੋ ਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ ਨਾਨਕ ਬਲਿਹਾਰਣੇ ਮਿਤ ਕਾ ਚਿਤ ਅਨੂਪ ਮਰਮ ਨ ਜਾਨੀਐ ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ ਚਿਤ ਹੈ ਚਿਤ ਸਮਾਏ ਤਾ ਹੋਵੈ ਰੰਗ ਘਣਾ ਹਰ ਹਾਂ ਚੰਚਲ ਚੋਰ ਹੈ ਮਾਰ ਤਾ ਪਾਵ ਹੈ ਸੱਚ ਧਨਾ ਸੁਪਨੈ ਉਬੀ ਪਈ

ਸਭ ਧਿਆਈਐ ਹਰਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨ ਨਿਖੁਟਈ ਖਾਬ ਹੋ ਪੁੰਚ ਹੋ ਸਭ ਗੁਰਮੁਖ ਛੁਟਈ ਗੁਰਮੁਖ ਛੁਟਈ।

0: नाम औखद नाम अपार अमोलक पीजई मिल मिल खाव है संत सगल को दीजई।
1: कहो

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਥੀ ਸਾਹਿਬ ਪ੍ਰਕਾਸ਼ ਕਰ ਲਓ ਜੀ, ਸੁਰਤੀਆਂ ਬਿਰਤੀਆਂ ਟਿਕਾਈਏ, ਅੱਗੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਰਵਣ ਕਰੀਏ, ਮਨ ਕਰਕੇ ਵੀ ਤਨ ਕਰਕੇ ਵੀ। ਬਹੁਤਾ ਬਹੁਤਾ ਲਾਭ ਮਹਾਰਾਜ ਜੀ ਨੇ ਬਖਸ਼ਿਆ ਹੈ, ਅੱਗੇ ਵੀ ਹੋਰ ਪ੍ਰਾਪਤ ਹੋਵੇਗਾ। ਮਨ ਦੇ ਰੋਗ ਤਾਂ ਸੱਚੇ ਪਾਤਸ਼ਾਹ ਜੀ ਨੇ ਕੱਟੇ ਨੇ, ਕਈ ਪ੍ਰੇਮੀਆਂ ਨੇ ਆਪਣੇ ਅਨੁਭਵ ਸੁਣਾਏ ਆ, ਦੱਸੇ ਆ। ਤਨ ਦੇ ਵੀ ਰੋਗ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਈਆਂ ਦੇ ਕੱਟੇ ਗਏ ਆ। ਵਿਸ਼ੇਸ਼ ਕਰਕੇ ਕੁਝ ਬੀਬੀਆਂ ਘਰਾਂ ਵਿੱਚ ਵੀ ਸੰਥਿਆ ਕਰਦੀਆਂ ਨੇ, ਇੱਥੇ ਵੀ ਬਜ਼ੁਰਗ ਉਹ ਦੱਸਦੇ ਆ ਕਿ ਅਸੀਂ ਬਹਿ ਨਹੀਂ ਸੀ ਸਕਦੇ ਇੰਨਾ ਸਮਾਂ, ਇਹ ਮਹਾਰਾਜ ਨੇ ਪਤਾ ਨਹੀਂ ਕਿਵੇਂ ਕਿਰਪਾ ਕੀਤੀ ਆ ਕਿ ਇੰਨੇ ਦਿਨ ਗੋਡੇ ਵੀ ਨਹੀਂ ਦੁਖੇ ਤੇ ਕੁਝ ਹੋਰ ਵੀ ਨਹੀਂ ਹੋਇਆ, ਤੇ ਬੜਾ ਸੋਹਣਾ ਮਹਾਰਾਜ ਜੀ ਦੀ ਕਿਰਪਾ ਨਾਲ ਸਾਡੀ ਸੰਥਿਆ ਹੋ ਗਈ, ਪਾਠ ਹੋ ਗਿਆ। ਆਓ ਹੁਣ ਜੀ ਆਪਾਂ ਅੱਗੇ ਪਾਠ ਸਰਵਣ ਕਰੀਏ। ਅੰਗ 1362 ਅਤੇ 63 ਦੇ ਉੱਪਰ ਪੋਥੀ ਸਾਹਿਬ ਪ੍ਰਕਾਸ਼ ਕਰ ਲਓ। ਚੌ ਬੋਲੇ ਮਹੱਲਾ ਪੰਜਵਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ। ਇੱਥੋਂ ਹੁਣ ਪਾਠ ਪ੍ਰਾਰੰਭ ਹੋਣਾ।

ਜੋ ਹੁਣ ਬਾਣੀ ਆਰੰਭ ਹੋ ਰਹੀ ਹੈ ਉਹਦਾ ਸਿਰਲੇਖ ਚਾਉ ਬੋਲੇ ਮਹੱਲਾ ਪੰਜਵਾਂ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਅਤੇ ਬਾਣੀ ਵੀ ਉਹਨਾਂ ਦੀ ਗਈ ਹੈ। ਚਾਉ ਬੋਲੇ ਕਾਵਿ ਰਚਨਾ ਵੀ ਸ਼ਾਨਦਾਰ ਨਾਮ ਹੈ। ਮੈਂ ਇੱਕ ਬੇਨਤੀ ਕਰ ਦੇਵਾਂ, ਗੁਰਬਾਣੀ ਨੂੰ ਰਾਗ ਅਤੇ ਕਾਵਿ ਦੇ ਵਿੱਚ ਗੁਰੂ ਮਹਾਰਾਜ ਨੇ ਉਚਾਰਨ ਕੀਤਾ। ਜਪਜੀ ਸਾਹਿਬ ਬਾਣੀ ਦੇ ਸਿਰਲੇਖ 'ਤੇ ਵੀ ਕੋਈ ਰਾਗ ਦਾ ਜ਼ਿਕਰ ਨਹੀਂ ਆਇਆ ਅਤੇ ਨਾ ਹੀ ਕਾਵਿ ਦਾ ਜ਼ਿਕਰ, ਪਰ ਜਦੋਂ ਰਾਗਾਂ ਵਿੱਚ ਬਾਣੀ ਆਰੰਭ ਹੁੰਦੀ ਹੈ ਜੈ ਜੈ ਬੰਤੀ ਰਾਗ 'ਤੇ ਆ ਕੇ ਰਾਗਾਂ ਨਾਲ ਸੰਬੰਧਿਤ ਬਾਣੀ ਉੱਥੇ ਸੰਪੂਰਨ ਹੋ ਗਈ। ਅਤੇ ਹੁਣ ਅੱਗੇ ਸਹਿਸਕ੍ਰਿਤੀ ਸਲੋਕਾਂ ਤੋਂ ਲੈ ਕੇ ਜਿਹੜੀ ਬਾਣੀ ਆਰੰਭ ਹੋਈ ਹੈ ਅਤੇ ਗਾਂਹ ਵੀ ਆਪਾਂ ਸਾਰੀ ਬਾਣੀ ਪੜ੍ਹਨੀ ਹੈ, ਇਹਦਾ ਕਾਵਿ ਰਚਨਾ ਦੇ ਨਾਲ ਹੀ ਸੰਬੰਧ ਹੈ, ਕਿਉਂਕਿ ਰਾਗ ਦਾ ਉੱਪਰ ਜ਼ਿਕਰ ਆਇਆ ਹੀ ਨਹੀਂ। ਚਾਉ ਬੋਲੇ ਇਹ ਵੀ ਕਾਵਿ ਰਚਨਾ ਵਿੱਚ ਛੰਦ ਦਾ ਨਾਮ ਹੈ। ਦੂਸਰਾ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਦਰਾਂ ਵਾਲੇ ਟਕਸਾਲ ਦੇ ਹੋਰ ਸਾਰੇ ਮਹਾਂਪੁਰਖ ਵਿਦਵਾਨ। ਚਾਉ ਬੋਲੇ ਦਾ ਅਰਥ ਉਹ ਇਹ ਵੀ ਉਚਾਰਨ ਕਰਦੇ ਸਨ, ਇਹਦੇ ਵਿੱਚ ਚਾਰ ਜਿਹੜੇ ਗੁਰਸਿੱਖ ਨੇ ਜਾਂ ਗੁਰੂ ਦੇ ਦਾਸ ਸੇਵਕ ਸਨ ਉਹਨਾਂ ਦੇ ਨਾਮ ਆਏ ਨੇ। ਚਾਉ ਬੋਲੇ ਚਾਉ ਤੋਂ ਭਾਵ ਚਾਰ, ਵੀ ਚਾਰ ਗੁਰਸਿੱਖਾਂ ਦਾ ਇਸ ਦੇ ਵਿੱਚ ਜ਼ਿਕਰ ਹੋਇਆ। ਇਹ ਚਾਉ ਬੋਲੇ ਸਿਰਲੇਖ ਦਾ ਚਾਉ ਬੋਲੇ ਕਾਵਿ ਰਚਨਾ ਵਿਸ਼ਾਨਦਾ ਨਾਮ ਹੀ ਹੈ, ਪਰ ਇਹਦੇ ਵਿੱਚ ਚਾਰ ਗੁਰਸਿੱਖਾਂ ਦੀ ਵਿਚਾਰ ਗੁਰੂ ਮਹਾਰਾਜ ਨੇ ਪ੍ਰਗਟ ਕੀਤੀ ਹੈ। ਹੁਣ ਆਪਾਂ ਉਸ ਬਾਣੀ ਦੇ ਨਾਲ ਜੁੜ ਰਹੇ ਹਾਂ। ਲੋ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦੇ ਨਾਲ ਜੁੜੋ ਅਤੇ ਬਾਣੀ ਨੂੰ ਸਰਵਣ ਕਰੀਏ।

0: ਕਮਾਲ ਹੈ। ਹਾਂਜੀ,
1: ਕਮਲ ਨੈਣ ਅੰਜਨ ਸਿਆਮ ਚੰਦਰ ਚੰਦਰ ਬਦਨ ਚਿੱਤ ਚਾਰ ਮੂਸਨ ਮਗਮ ਮੂਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇਮ ਸਿਓ ਸੂਦ ਨ ਸਿਮਰਤ ਅੰਗ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮਹਿ ਨਾਨਕ ਅਧਮ ਪਤੰਗ।
0: ਪਤੰਗ ਚੌਥੇ ਗੁਰਸਿੱਖ ਦਾ ਨਾਮ ਹੈ। ਮੈਂ ਬਾਈ ਜੀ ਨੂੰ ਬੇਨਤੀ ਕਰ ਦਿੰਦਾ, ਸਮਾਂ ਅੱਜ ਸਾਡੇ ਕੋਲ ਹੈ, ਨਾਲੇ ਸਮਾਂ ਸਫਲਾ ਹੋ ਜਾਏਗਾ ਕਿ ਸੰਮਣ ਤੇ ਮੂਸਣ ਦੇ ਪ੍ਰੇਮ ਦੀ ਸਾਖੀ ਆਪ ਜੀ ਦੇ ਕੁਝ ਸ਼ਬਦਾਂ ਵਿੱਚ ਸੁਣਾ ਦਿਓ, ਫਿਰ ਬਹੁਤਾ ਸੰਗਤਾਂ ਨੂੰ ਲਾਭ ਹੋ ਜਾਏਗਾ। ਇਹ ਚਾਰ ਨਾਮ ਜਿਨ੍ਹਾਂ ਦੇ ਚੌ ਬੋਲੇ ਸਿਰਲੇਖ ਹੈ, ਸੰਮਣ ਪਹਿਲਾ ਨਾਮ, ਦੂਜਾ ਮੂਸਣ, ਤੀਜਾ ਜਮਾਲ ਤੇ ਚੌਥਾ ਪਤੰਗ, ਇਹ ਚਾਰ ਗੁਰਸਿੱਖਾਂ ਦੇ ਨਾਮ ਇਸ ਬਾਣੀ ਵਿੱਚ ਆਏ ਆ। ਬਾਈ ਜੀ ਸਾਨੂੰ ਹੁਣ ਸਾਖੀ ਵੀ ਨਾਲ ਸੁਣਾ ਦਿੰਦੇ ਆ। ਹਾਂਜੀ,
2: ਜਿਹੜੇ ਚਾਰ ਗੁਰਸਿੱਖਾਂ ਦੇ ਨਾਮ ਤੁਸੀਂ ਇਸ ਬਾਣੀ ਵਿੱਚ ਸਰਵਣ ਕੀਤੇ ਹਨ, ਇਹ ਸਾਰੇ ਦੇ ਸਾਰੇ ਚਾਰੇ ਦੇ ਚਾਰੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਹੋਏ ਨੇ। ਇੱਕ ਵਾਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਦੇ ਵਿੱਚ ਗਏ, ਉੱਥੇ ਸੰਮਣ ਤੇ ਮੂਸਣ, ਮੂਸਣ ਪਿਤਾ ਦਾ ਨਾਮ ਸੀ, ਸੰਮਣ ਉਸਦੇ ਪੁੱਤਰ ਦਾ ਨਾਮ ਸੀ, ਇਹਨਾਂ ਦੋਨਾਂ ਦੇ ਘਰੇ ਗੁਰੂ ਮਹਾਰਾਜ ਨੇ ਚਰਨ ਪਾਏ। ਇਹ ਦੋਨੋਂ ਗੁਰਸਿੱਖ ਪਿਤਾ ਪੁੱਤਰ ਕਿਸੇ ਸ਼ਾਹੂਕਾਰ ਦੇ ਘਰ ਚਾਕਰੀ ਕਰਦੇ ਸਨ, ਅਤੇ ਜਦੋਂ ਗੁਰੂ ਮਹਾਰਾਜ ਇਹਨਾਂ ਦੇ ਘਰ ਆਏ, ਇਹਨਾਂ ਨੂੰ ਮਾਇਆ ਦੀ ਲੋੜ ਸੀ, ਕਿਉਂ ਗੁਰੂ ਮਹਾਰਾਜ ਦੇ ਨਾਲ ਬੇਅੰਤ ਗੁਰਸਿੱਖ ਸੰਗਤਾਂ ਵੀ ਸਨ, ਇਹਨਾਂ ਦੇ ਮਨ ਦੀ ਭਾਵਨਾ ਸੀ ਕਿ ਅਸੀਂ ਗੁਰੂ ਮਹਾਰਾਜ ਨੂੰ ਅਤੇ ਸੰਗਤ ਨੂੰ ਲੰਗਰ ਛਕਾਈਏ। ਜੇ ਸ਼ਾਹੂਕਾਰ ਦੇ ਪਾਸ ਇਹ ਕੰਮ ਕਰਦੇ ਸਨ, ਉਹਦੇ ਪਾਸ ਗਏ ਅਤੇ ਉਹਨੂੰ ਜਾ ਕੇ ਇਹਨਾਂ ਨੇ ਬੇਨਤੀ ਕੀਤੀ, ਸ਼ਾਹ ਜੀ ਵੀ ਸਾਨੂੰ ਮਾਇਆ ਦੀ ਲੋੜ ਹੈ, ਕਿਉਂ ਸਾਡੇ ਘਰ ਗੁਰੂ ਅਰਜਨ ਦੇਵ ਮਹਾਰਾਜ ਆਏ ਹੋਏ ਨੇ ਅਤੇ ਅਸੀਂ ਉਹਨਾਂ ਦੀ ਸੇਵਾ ਕਰਨੀ ਹੈ। ਪਰ ਇਸਨੇ ਕੋਰਾ ਜਵਾਬ ਦੇ ਦਿੱਤਾ, ਇਹ ਕਹਿਣ ਲੱਗਾ ਮੈਂ ਤੁਹਾਨੂੰ ਇੱਕ ਪੈਸਾ ਵੀ ਨਹੀਂ ਦੇ ਸਕਦਾ, ਕਿਉਂ ਇਹ ਕੋਈ ਗੁਰੂ ਦਾ ਸ਼ਰਧਾਲੂ ਤਾਂ ਹੈ ਨਹੀਂ ਸੀ। ਜਦੋਂ ਇਸਨੇ ਜਵਾਬ ਦਿੱਤਾ, ਪਿਤਾ ਪੁੱਤਰ ਨੇ ਘਰ ਬੈਠ ਕੇ ਸਲਾਹ ਕੀਤੀ ਵੀ ਜੇ ਹੁਣ ਆਪਾਂ ਗੁਰੂ ਮਹਾਰਾਜ ਨੂੰ ਘਰ ਆਇਆਂ ਨੂੰ ਲੰਗਰ ਨਹੀਂ ਛਕਾਉਂਦੇ, ਇਹ ਆਪਣੇ ਸਿਰ 'ਤੇ ਬਹੁਤ ਵੱਡਾ ਪਾਪ ਹੈ ਅਤੇ ਭਾਰ ਹੈ। ਸੇਵਾ ਆਪਾਂ ਕਰਨੀ ਹੈ ਅਤੇ ਸੇਵਾ ਮਾਇਆ ਤੋਂ ਬਿਨਾਂ ਨਹੀਂ ਹੋਣੀ, ਅਤੇ ਹੁਣ ਮਾਇਆ ਆਪਣੀ ਹੈ, ਸ਼ਾਹੂਕਾਰ ਦੇ ਕੋਲ ਅਸੀਂ ਤਨਖਾਹਦਾਰ ਨੌਕਰ ਹਾਂ, ਪਰ ਉਹ ਸਾਨੂੰ ਦੇ ਨਹੀਂ ਰਿਹਾ, ਸਾਡੀ ਤਨਖਾਹ ਸਾਡੀ ਮਾਇਆ ਉਹ ਨਹੀਂ ਸਾਨੂੰ ਦੇ ਰਿਹਾ, ਹੁਣ ਕੀ ਕੀਤਾ ਜਾਵੇ। ਫਿਰ ਪਿਤਾ ਪੁੱਤਰ ਨੇ ਸਲਾਹ ਕੀਤੀ ਵੀ ਗੁਰੂ ਮਹਾਰਾਜ ਨੇ ਕੱਲ੍ਹ ਸਾਡੇ ਘਰ ਲੰਗਰ ਛਕਣ ਵਾਸਤੇ ਆਉਣਾ, ਅਤੇ ਆਪਾਂ ਜਿਹੜਾ ਆਪਣਾ ਹੱਕ ਹੈ, ਤਨਖਾਹ ਦੀ ਮਾਇਆ ਉਹਨਾਂ ਦਾ ਆਪਣਾ ਹੱਕ ਸੀ, ਅਤੇ ਇਹ ਆਪਾਂ ਉਹਦੇ ਘਰੋਂ ਲੈ ਕੇ ਆਈਏ। ਫਿਰ ਉਹਨਾਂ ਨੇ ਜਾ ਕੇ ਆਖਿਆ ਵੀ ਤੁਸੀਂ ਸਾਨੂੰ ਮਾਇਆ ਦਿਓ, ਐਮਰਜੈਂਸੀ ਚਾਹੀਦੀ ਹੈ। ਫਿਰ ਵੀ ਇਸ ਨੇ ਜਵਾਬ ਨਾ ਦਿੱਤਾ, ਟਸ ਤੋਂ ਮਸ ਨਾ ਹੋਇਆ। ਅਤੇ ਫਿਰ ਉਸ ਤੋਂ ਬਾਅਦ ਪਿਤਾ ਪੁੱਤਰ ਨੇ ਸਲਾਹ ਕੀਤੀ ਵੀ ਹੁਣ ਆਪਾਂ ਸੰਨ ਲਾਈਏ ਅਤੇ ਇਹਦੇ ਘਰੋਂ ਜਿੰਨਾ ਕੁ ਆਪਣਾ ਬਣਦਾ ਹੱਕ ਹੈ ਅਤੇ ਓਨੀ ਮਾਇਆ ਆਪਾਂ ਲੈ ਲਈਏ ਅਤੇ ਗੁਰੂ ਮਹਾਰਾਜ ਨੂੰ ਸੰਗਤਾਂ ਨੂੰ ਲੰਗਰ ਛਕਾਈਏ। ਦੋਨੋਂ ਪਿਤਾ ਪੁੱਤਰ ਜਦੋਂ ਇਹਨਾਂ ਦੇ ਘਰ ਚਲੇ ਗਏ ਅਤੇ ਇਹਨਾਂ ਨੇ ਛੱਤ ਉੱਤੋਂ ਦੀ ਪਾੜ ਲਾਇਆ, ਸੰਨ ਲਾਈ ਅਤੇ ਨਾਲ ਇੱਕ ਰੱਸਾ ਲੈ ਕੇ ਗਏ। ਮੂਸਣ ਨੇ ਆਪਣੇ ਪੁੱਤਰ ਸੰਮਣ ਨੂੰ ਰੱਸੀ ਨਾਲ ਬੰਨ੍ਹ ਕੇ ਉਹ ਸੰਨ ਦੇ ਵਿੱਚੋਂ ਦੀ ਹੇਠਾਂ, ਕਿਉਂਕਿ ਪੇਤੀ ਸਨ ਉਸਦੇ ਘਰ ਦੇ ਵਿੱਚ ਰਹਿੰਦੇ ਸਨ, ਅਤੇ ਇਹਨਾਂ ਨੇ ਜਿੱਥੇ ਉਹਦੀ ਦੁਕਾਨ ਸੀ ਘਰ ਦੇ ਨਾਲ ਹੀ ਬਣੀ ਹੋਈ ਸੀ। ਉਸ ਘਰ ਦੇ ਵਿੱਚ ਮੂਸਾ ਨੇ ਆਪਣੇ ਪੁੱਤਰ ਨੂੰ ਰੱਸਾ ਲਮਕਾ ਕੇ ਹੇਠਾਂ ਭੇਜਿਆ। ਜਦੋਂ ਹੇਠਾਂ ਚੱਲਿਆ ਗਿਆ ਉਹਨੇ ਲੋੜ ਦੇ ਅਨੁਸਾਰ ਜਿਹੜੀ ਕੁਛ ਮਾਇਆ ਸੀ ਉਹ ਉੱਥੋਂ ਲੈ ਲਈ। ਫਿਰ ਉਹ ਕਹਿਣ ਲੱਗਾ, ਪਿਤਾ ਜੀ ਤੁਸੀਂ ਮੈਨੂੰ ਉੱਪਰ ਖਿੱਚ ਲਵੋ। ਜਦੋਂ ਉਹ ਉੱਪਰ ਖਿੱਚਣ ਲੱਗਿਆ ਤਾਂ ਉਸ ਵੇਲੇ ਉਹ ਸ਼ਾਹੂਕਾਰ ਨੂੰ ਪਤਾ ਲੱਗ ਗਿਆ, ਬੈਠਕ ਜੀ ਹੋ ਕੇ ਖੜਕਾ ਹੋ ਜਾਂਦਾ, ਉਹ ਜਾਗ ਪਏ। ਫਿਰ ਉਸ ਤੋਂ ਬਾਅਦ ਪਿਤਾ ਪੁੱਤਰ ਨੂੰ ਫਿਕਰ ਪੈ ਗਿਆ ਜੀ ਹੁਣ ਅਸੀਂ ਇੱਥੇ ਪਕੜੇ ਜਾਂਦੇ ਹਾਂ ਅਤੇ ਅਸੀਂ ਗੁਰੂ ਦੇ ਸਿੱਖ ਹਾਂ, ਗੁਰੂ ਦੇ ਨਾਮ ਨੂੰ ਵੀ ਕਲੰਕ ਲੱਗੇਗਾ ਵੀ ਗੁਰੂ ਦੇ ਸਿੱਖ ਚੋਰੀ ਕਰਦੇ ਨੇ, ਬਹੁਤ ਵੱਡੀ ਗੱਲ ਸੀ। ਇਹਨਾਂ ਨੇ ਇਹ ਗੱਲ ਨੂੰ ਵਿਚਾਰ ਕੇ ਫਿਰ ਉਹ ਸੰਮਣ ਕਹਿਣ ਲੱਗਾ, ਪਿਤਾ ਜੀ ਤੁਸੀਂ ਇਉਂ ਕਰੋ, ਬੰਦੇ ਦੀ ਚਿਹਰੇ ਤੋਂ ਪਛਾਣ ਹੁੰਦੀ, ਤੁਸੀਂ ਮੇਰਾ ਸਿਰ ਕੱਟ ਕੇ ਲੈ ਜਾਓ ਅਤੇ ਤਾੜੇ 'ਤੇ ਰਹਿਣ ਦਿਓ। ਇਹ ਗੁਰੂ ਦੀ ਸੇਵਾ ਦੇ ਵਾਸਤੇ, ਗੁਰੂ ਦੇ ਪ੍ਰੇਮ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਸੀ। ਸੰਮਣ ਨੇ ਆਪਣੇ ਪੁੱਤਰ ਦਾ ਆਪਣੇ ਹੱਥੀਂ ਸਿਰ ਕੱਟਿਆ, ਤੜ ਹੇਠਾਂ ਡਿੱਗਿਆ ਅਤੇ ਉਸ ਤੋਂ ਬਾਅਦ ਉਹ ਸਿਰ ਲੈ ਕੇ ਮੂਸਨ ਆਪਣੇ ਘਰ ਪਹੁੰਚ ਗਿਆ। ਅਤੇ ਜਦੋਂ ਘਰ ਪਹੁੰਚ ਗਿਆ ਅਤੇ ਬਾਅਦ ਵਿੱਚ ਸ਼ਾਹੂਕਾਰ ਵੀ ਜਾਗਿਆ, ਬਾਕੀ ਵੀ ਪਰਿਵਾਰ ਜਾਗ ਪਿਆ। ਜਦੋਂ ਉਹਨਾਂ ਨੇ ਘਰ ਦੀ ਤਲਾਸ਼ੀ ਲਈ ਤਾਂ ਉਸ ਵੇਲੇ ਕੇਵਲ ਤਾੜੂ ਥੇ ਉਹਨਾਂ ਦੇ ਘਰ ਦੇ ਵਿੱਚੋਂ ਮਿਲਿਆ। ਸ਼ਾਹੂਕਾਰ ਵੀ ਡਰ ਗਿਆ ਵੀ ਜੇ ਹੁਣ ਇਹ ਤਾੜ ਕਿਸੇ ਨੂੰ ਪਤਾ ਲੱਗ ਜਾਂਦਾ, ਸਰਕਾਰੀ ਦਰਬਾਰੇ ਕੋਈ ਪੁਲਿਸ ਸਟੇਸ਼ਨ ਖਬਰ ਚਲੀ ਜਾਂਦੀ, ਮੇਰੇ 'ਤੇ ਕਤਲ ਦਾ ਕੇਸ ਪੈ ਸਕਦਾ। ਅਤੇ ਉਹ ਸ਼ਾਹੂਕਾਰ ਨੇ ਡਰਦੇ ਮਾਰੇ ਨੇ ਅਤੇ ਮੂਸਾ ਨੂੰ ਸੁਨੇਹਾ ਭੇਜਿਆ, ਕਹਿਣ ਲੱਗਾ ਬਈ ਤੂੰ ਆ ਮੇਰੇ ਕੋਲ, ਨਾਲੇ ਤੂੰ ਮਾਇਆ ਲੈ ਜਾ ਜਿਹੜੀ ਤੁਹਾਡੀ ਤਨਖਾਹ ਦੀ ਬਣਦੀ ਸੀ ਅਤੇ ਨਾਲੇ ਮੇਰੇ ਕੰਮ ਕਰ। ਇਹ ਗੱਲ ਸੁਣ ਕੇ ਮੂਸਾ ਡੋਲਿਆ ਨਹੀਂ, ਗੁਰੂ ਦੇ ਪਿਆਰ ਦੇ ਵਿੱਚ ਸਹਿਜ ਦੇ ਵਿੱਚ ਸ਼ਾਹੂਕਾਰ ਦੇ ਘਰ ਚਲਾ ਗਿਆ। ਜਦੋਂ ਘਰ ਗਿਆ ਅਤੇ ਸ਼ਾਹੂਕਾਰ ਨੇ ਅੰਦਰੋਂ ਕੁੰਡੀ ਲਾ ਲਈ, ਮੂੰਹ ਨੇਰਾ ਸੀ ਅਤੇ ਕਹਿਣ ਲੱਗਾ, ਸੰਮਣ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ, ਮੇਰੇ ਘਰ ਕੋਈ ਬੰਦਾ ਮਾਰ ਕੇ ਉਹਦਾ ਧੜ ਸੁੱਟ ਗਿਆ, ਹੁਣ ਮੈਂ ਕਤਲ ਦੇ ਕੇਸ ਵਿੱਚ ਫਸ ਸਕਦਾ, ਤੂੰ ਮੇਰੀ ਕੋਈ ਮਦਦ ਕਰ ਸਕਦਾ? ਉਹ ਕਹਿੰਦਾ ਦੱਸੋ ਕੀ ਚਾਹੁੰਦੇ ਹੋ? ਕਹਿੰਦਾ ਤੂੰ ਇਹ ਜਿਹੜਾ ਧੜ ਪਿਆ ਇਹਨਾਂ ਨੂੰ ਨੇਰੇ ਨੇਰੇ ਕਿਸੇ ਖੁੱਡੇ ਲਾਈਨ ਲਾ ਦੇ, ਇਹਨੂੰ ਕਿਤੇ ਦਫਾ ਕਰ ਦੇ ਅਤੇ ਮੇਰੀ ਜਾਨ ਬਚ ਸਕਦੀ। ਇਹ ਗੱਲ ਸੁਣ ਕੇ ਮੂਸਾ ਨੂੰ ਤਾਂ ਪਤਾ ਹੀ ਸੀ ਇਹ ਮੇਰੇ ਪੁੱਤਰ ਦਾ ਧੜ ਹੈ, ਅਤੇ ਉਹ ਉਸਨੂੰ ਚੱਕ ਕੇ ਆਪਣੇ ਘਰ ਲੈ ਆਇਆ। ਸਿਰ ਪਹਿਲਾਂ ਘਰ ਲਿਜਾ ਚੁੱਕਿਆ ਸੀ ਅਤੇ ਆਪਣੇ ਪੁੱਤਰ ਦਾ ਧੜ ਵੀ ਉੱਥੇ ਲਿਜਾ ਕੇ, ਅਤੇ ਉਸਨੇ ਆਪਣੇ ਅੰਦਰ ਕਮਰੇ ਦੇ ਵਿੱਚ, ਅਤੇ ਉਹ ਜਿੱਥੇ ਸਿਰ ਪਿਆ ਸੀ ਨਾਲ ਹੀ ਧੜ ਉੱਥੇ ਲੰਬਾ ਪਾ ਕੇ ਮੰਜੇ 'ਤੇ, ਅਤੇ ਸਿਰ ਜੋੜ ਕੇ ਉੱਤੇ ਚਾਦਰ ਪਾ ਦਿੱਤੀ। ਕਿਉਂ? ਹੁਣ ਇਸ ਨੂੰ ਪਤਾ ਸੀ ਅੱਜ ਗੁਰੂ ਮਹਾਰਾਜ ਨੇ ਮੇਰੇ ਘਰ ਲੰਗਰ ਛਕਣ ਵਾਸਤੇ ਆਉਣਾ, ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਸੰਗਤਾਂ ਸਮੇਤ ਇਹਦੇ ਘਰ ਪਹੁੰਚਦੇ ਨੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਪੁੱਛਦੇ ਨੇ ਵੀ ਤੇਰਾ ਪੁੱਤਰ ਕਿੱਥੇ ਹੈ? ਇਹਨੇ ਦੱਸਿਆ ਨਹੀਂ ਵੀ ਸੇਵਾ ਵਿੱਚ ਕੋਈ ਵਿਘਨ ਨਾ ਪੈ ਜਾਵੇ। ਕਹਿਣ ਲੱਗਾ ਸੱਚੇ ਪਾਤਸ਼ਾਹ ਉਹ ਅੰਦਰ ਆਰਾਮ ਕਰ ਰਿਹਾ, ਸੁੱਤਾ ਪਿਆ, ਝੂਠ ਵੀ ਨਹੀਂ ਸੀ। ਨੀਂਦ ਵੀ ਵਿਦਵਾਨਾਂ ਨੇ ਕਈ ਪ੍ਰਕਾਰ ਦੀ ਮੰਨੀ, ਇੱਕ ਸਧਾਰਨ ਨੀਂਦ ਹੁੰਦੀ, ਆਪਾਂ ਸਾਰੇ ਸੌਂਦੇ ਹਾਂ ਰਾਤ ਨੂੰ, ਦਿਨੇ ਵੀ ਸੌਂ ਜਾਂਦੇ ਹਾਂ ਫਿਰ ਜਾਗ ਪੈਂਦੇ ਹਾਂ। ਇੱਕ ਬੇਹੋਸ਼ੀ ਦੀ ਨੀਂਦ ਹੁੰਦੀ ਹੈ, ਫਿਰ ਉਸ ਦੇ ਵਿੱਚੋਂ ਆਦਮੀ ਖੁਦ ਨਹੀਂ ਜਾ ਸਕਦਾ, ਜੇ ਆਪਾਂ ਵੀ ਜਗਾਈਏ ਫਿਰ ਵੀ ਨਹੀਂ ਉਹ ਜਾਗ ਸਕਦਾ। ਇੱਕ ਮੌਤ ਦੀ ਨੀਂਦ ਹੈ, ਸਦੀਵੀ ਨੀਂਦ, ਜਿਹਦੇ ਵਿੱਚੋਂ ਕੋਈ ਆਦਮੀ ਸੁੱਤਾ ਪਿਆ ਕਦੀ ਉੱਠ ਨਹੀਂ ਸਕਦਾ। ਉਹ ਕਹਿਣ ਲੱਗਾ ਜੀ ਉਹ ਸੁੱਤਾ ਪਿਆ, ਝੂਠ ਵੀ ਨਹੀਂ ਸੀ ਬੋਲਿਆ ਸਿੱਖ ਨੇ, ਅਤੇ ਕਹਿਣ ਲੱਗੇ ਉਹਨੂੰ ਬੁਲਾ ਕੇ ਲਿਆਓ ਸਾਡੇ ਕੋਲ। ਅਤੇ ਉਹ ਕਹਿਣ ਲੱਗਾ ਮਹਾਰਾਜ ਮੇਰੀ ਆਵਾਜ਼ ਸੁਣ ਕੇ ਉਹਨੇ ਨਹੀਂ ਆਉਣਾ, ਆਪ ਜੀ ਕਿਰਪਾ ਕਰੋ, ਉਸਨੂੰ ਆਵਾਜ਼ ਮਾਰੋ, ਤੁਹਾਡੀ ਆਵਾਜ਼ ਨਾਲ ਹੀ ਉਹ ਤੁਹਾਡੇ ਕੋਲ ਆ ਸਕਦਾ। ਕਿੰਨਾ ਭਰੋਸਾ ਸੀ ਸਿੱਖ ਨੂੰ ਗੁਰੂ 'ਤੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਭਾਈ ਸੰਮਣ तू सुता पिया है तेरे घर गुरु आया गुरु की संगत आई है गुरु दे सिख आए नहीं तू सुता पे उठ के सेवा कर वो जिंदा हो गया। मृतक को पायो तन सासा बिछरत आन मिलाया पशु प्रेत मुक्त पे सुरुते हर नामा मोह गाया। पूरे गुर की देख बढ़ाई ये पूरे गुरु की बढ़ियाई सी उन्हां दी बाणी विच बचना विच शक्ति सी ते उसे वेले उस सेवा दे विच हाजर हो गया। ते फिर उस वेले गुरु महाराज ने सम्मन ते मूसन पिता पुत्र ने लंगर की सेवा की ते फिर गुरु महाराज ने इन्हां दोहां नूं इस बाणी द्वारा उपदेश दिता। ते इहदे जिहड़ियां पहलियां पंक्तियां ने उहदे विच भी हंकार ना हो जावे सम्मन जाओ इस प्रेम की दम किहो होती साट प्रेम का बदला दम पैसा नहीं होंदा माया नहीं होंदी। रावण होते सो रंकना जैन सिर दिन नहीं कट प्रेम कुरबानी मंगता होंदा तू गुरु दे प्यार तो पुत्र दा कुरबान पुत्र नूं कुरबान कर देना ये बहुत वड्डी थवाड़ी सेवा है बहुत वड्डी थवाड़ी कुरबानी है। ते गुरु महाराज सच्चे पातशाह ने फिर इस बाणी द्वारा इन्हां नूं माण सत्कार भी दिता सिक्ख्या भी दिती उपदेश भी दिता। हुण जिहड़े दूसरे पिछों नाम आए ने जमाल ते पतंग पतंग यह भी गुरु का सिख से यह भी लाहौर दे विच ही रहिंदा सी इहदा हुंडी का कम से बहुत सारे जिहड़े लोग व्यापारी लोग इहदे कोल माया रख जांदे सन जदों उन्हां लोड़ पैंदी लै जांदे सन जिवें आपां बैंक दे विचों पैसे जमा करवा देने जदों लोड़ हुंदी कढ़ा लेने उस वेले बैंक नहीं सी हुंदे वड्डे वड्डे जिहड़े धनाड़ बंदे उह हुंडी दा कम करदे सन जिन्नी माया लोड़ हुंदी सी उह लिख के दे देंदे जिथे उन्हां नूं लोड़ हुंदी सी उत्थों उन्हां नूं मिल जांदी सी। इस ढंग दे नाल भाई पतंग जी भी यही माया दा लैण देण दा कम कार करदे सन। एक कोई जमाल पठान का नाम से जमाल खां तो उन्हें देखा भी ये गुरसिख बड़ा धर्मी है ईमानदार है वो किधरों विदेशों गया सी उन्हें आख्या भी मैं माया इन्हों को रख जाना जो लोड़ पी तो लै लवांगा। उसने 500 सोने दिया मोहरां इन्हां दे पास रख दित्तियां अमानत वजो तो कहन लगा महाराज आ तुसी मेरी अमानत रख लो जदों मैं लोड़ पई तो मैं आके लै लवांगा। हुण इन्ना कह के वो जमाल खां पठान चलिया गया उन्हूं कुछ समा बाद लग गया तो साल छे महीने बाद फिर वो आया आके कहन लगा गुरसिखा जिहड़ी 500 सोने की मोहर मैं थानू दित्ती सी तो वह मैनू वापस चाहीदी है। हुण जदों कोई लंबा समा बीत जाता है तो आदमी नूं भुल भी जाता हुंदा ये पतंग जी भुल गए पर इन्हां दे मन दे विच कोई बेईमानी जां पाप जां कोई खियानत दी भावना नहीं सी ते ये लिखना भी भुल गए ते उंज भी भुल गए। ते फिर उस तों बाद जदों लैण आया ते वह कहन लगे भाई तेरा ते किते नाम ही नहीं लिखिया होया वही खाते विच लिखना भुल गए सी कहिं तेरा ते किते नाम ही नहीं लिखिया होया। वह कहिंदा तू गुरु का सिख है मैं गुरु का सिख समझ के तेरे कोले माया रखी सी गुरु दे सिख कदे झूठ नहीं बोलते अमानत विच खियानत नहीं करते तू गुरु का सिख हो के झूठ बोलदा मैं तैनू माया दित्ती हुण तू भुल गया चेता कर जिथे भी माया रखी है तो मैनू चाहिए मैनू माया दे। इस माया दे पिछे थोड़ी बहुत उसकी बहसबाजी हुई पर वो कहिंदे भी सानू तो पता ही कोई नहीं। उसने जाके मौके दे हाकम कोल जाके शिकायत कर दित्ती जिवें आपां कोर्ट विच चले जाने हैं ते उत्थे जदों चलिया गया वो पठान कहन लगा भी मैं भाई पतंग जी नूं 500 सोने की मोहर दित्ती सोने की मोहर का मुल बहुत हुंदा ते भी वो हुण पता नहीं बेईमान हो गया रब जाने वो हुण मुकर गया कहिंदा तेरे कोले मेरी अमानत है ही कोई नहीं। ते फिर वो जिहड़ा मौके का हाकम सी पुराने समें दे विच इंसाफ हुण वाला नहीं सी वक्री किस्म का हुंदा सी ਤੇ ਉਹ ਕਹਿਣ ਲੱਗੇ ਫਿਰ ਇਉਂ ਕਰੋ, ਇੱਕ ਕੜਾਹੀ ਦੇ ਵਿੱਚ ਤੇਲ ਪਾਓ। ਸਰੋਂ ਦਾ ਤੇਲ ਪਾਇਆ ਗਿਆ, ਕਹਿੰਦੇ ਹੁਣ ਇਹਨੂੰ ਗਰਮ ਕਰੋ। ਅਤੇ ਫਿਰ ਉਸ ਤੋਂ ਬਾਅਦ ਉਸ ਗੁਰਸਿੱਖ ਨੂੰ ਵੀ ਸੱਦਿਆ ਗਿਆ, ਕਹਿਣ ਲੱਗੇ ਜੇ ਤੂੰ ਸੱਚਾ, ਗੁਰਸਿੱਖ ਨੂੰ ਮੌਕੇ ਦੇ ਹਾਕਮ ਨੇ ਕਿਹਾ, ਜੇ ਤੂੰ ਸੱਚਾ ਹੈ ਤੇਲ ਦੀ ਕੜਾਹੀ ਵਿੱਚ ਹੱਥ ਪਾ, ਜੇ ਤੂੰ ਸੱਚਾ ਹੋਇਆ ਤੇ ਤੇਰਾ ਹੱਥ ਨਹੀਂ ਸੜੇਗਾ ਗਰਮ ਤੇਲ ਦੇ ਨਾਲ, ਫਿਰ ਤੇਰੀ ਇਮਾਨਦਾਰੀ ਪਰਖੀ ਜਾਵੇਗੀ, ਅਤੇ ਜੇ ਤੇਰਾ ਹੱਥ ਸੜ ਗਿਆ ਤਾਂ ਫਿਰ ਤੂੰ ਝੂਠਾ। ਇਹ ਗੁਰਸਿੱਖ ਹੈ, ਦਿਲੋਂ ਸੱਚਾ ਸੀ, ਅਤੇ ਇਹਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ। ਗੁਰਬਾਣੀ ਦਾ ਬਚਨ ਆਉਂਦਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਹੁਣ ਉਹ ਅਰਦਾਸ ਗੁਰੂ ਅਰਜਨ ਦੇਵ ਮਹਾਰਾਜ ਨੇ ਕਬੂਲ ਕੀਤੀ। ਫਿਰ ਉਸ ਤੋਂ ਬਾਅਦ ਗੁਰਸਿੱਖ ਨੇ ਹੱਥ ਪਾਇਆ, ਉਹਦਾ ਹੱਥ ਨਹੀਂ ਸੜਿਆ। ਗੁਰੂ ਮਹਾਰਾਜ ਨੇ ਆਪਣੇ ਸਿੱਖ ਦੀ ਪੈਜ ਰੱਖੀ, ਕਿਉਂ ਵਾਹਿਗੁਰੂ ਦਾ ਬਿਰਧ ਹੈ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਬਿਰਧ ਸੁਆਮੀ ਸੰਦਾ। ਹੁਣ ਫਿਰ ਲੋਕਾਂ ਨੇ ਆਖਿਆ ਵੀ ਸਿੱਖ ਤਾਂ ਸੱਚਾ, ਇਹਦਾ ਹੱਥ ਨਹੀਂ ਜੜਿਆ, ਇਹਦਾ ਹੱਥ ਨਹੀਂ ਸੜਿਆ, ਅਤੇ ਪਠਾਨ ਨਾ ਕਿਤੇ ਝੂਠਾ ਹੋਵੇ, ਕਹਿੰਦੇ ਇਹਦਾ ਵੀ ਹੱਥ ਪਵਾ। ਜਦੋਂ ਉਹਨੇ ਹੱਥ ਪਾਇਆ ਉਹਦਾ ਹੱਥ ਸੜ ਗਿਆ। ਹੁਣ ਜਦੋਂ ਇਹ ਗੱਲ ਹੋਈ ਉਹ ਪਠਾਨ ਬੜਾ ਪਰੇਸ਼ਾਨ ਹੋਇਆ, ਆਪਣੀ ਥਾਂ 'ਤੇ ਉਹ ਸੱਚਾ ਸੀ, ਪਰ ਗੁਰਸਿੱਖ ਨੇ ਜਾਣ ਬੁੱਝ ਕੇ ਕੋਈ ਬੇਈਮਾਨੀ ਜਾਂ ਧੋਖਾ ਨਹੀਂ ਸੀ ਕੀਤਾ, ਪਰ ਉਹਨੂੰ ਵੈਸੇ ਭੁੱਲ ਗਿਆ ਸੀ। ਪਰ ਉਹਨੂੰ ਗੁਰੂ 'ਤੇ ਇੰਨਾ ਭਰੋਸਾ ਸੀ ਅਤੇ ਗੁਰੂ ਮਹਾਰਾਜ ਨੇ ਉਹਦੀ ਲਾਜ ਰੱਖੀ, ਉਹਦੀ ਪੈਜ ਰੱਖੀ। ਜਦੋਂ ਇਹ ਘਟਨਾ ਹੋਈ ਅਤੇ ਉਹ ਜਿਹੜਾ ਪਠਾਨ ਸੀ, ਇੱਕ ਉਹਦਾ ਹੱਥ ਸੜ ਗਿਆ, ਉਹ ਬੜਾ ਪਰੇਸ਼ਾਨ ਹੋਇਆ। ਫਿਰ ਉਹ ਜਿਹੜਾ ਗੁਰਸਿੱਖ ਸੀ ਉਹਦੇ ਮਨ ਦੇ ਵਿੱਚ ਖਿਆਲ ਆਇਆ, ਕਹਿੰਦਾ ਵੀ ਕਿਤੇ ਮੈਨੂੰ ਨਾ ਕੋਈ ਭੁਲੇਖਾ ਲੱਗਿਆ ਹੋਵੇ। ਉਹਨੇ ਘਰ ਦੀ ਫਿਰ ਜਾ ਕੇ ਇੱਕ ਇੱਕ ਚੀਜ਼ ਛਾਣੀ, ਤਲਾਸ਼ੀ ਲਈ ਵੀ ਮੈਥੋਂ ਕੋਈ ਗਲਤੀ ਤਾਂ ਨਹੀਂ ਹੋ ਗਈ, ਕੋਈ ਭੁੱਲ ਚੁੱਕ ਤਾਂ ਨਹੀਂ ਹੋ ਗਈ, ਕਿਉਂਕਿ ਗੁਰਸਿੱਖ ਦਿਲੋਂ ਸੱਚਾ ਸੀ। ਪਰ ਜਦੋਂ ਉਸਨੂੰ ਘਰੋਂ ਉਹਦੀ 500 ਮੋਹਰ ਕਿਤੇ ਪਈ ਲੱਭ ਗਈ, ਅਤੇ ਉਹ ਜਦੋਂ ਗੁਰਸਿੰਘ ਨੂੰ 500 ਰੁਪਏ 500 ਮੋਹਰਾਂ ਦੀ ਥੈਲੀ ਉਹਨੂੰ ਲੱਭ ਗਈ, ਅਤੇ ਉਹ ਬੜਾ ਹੈਰਾਨ ਹੋਇਆ ਅਤੇ ਪਰੇਸ਼ਾਨ ਵੀ ਹੋਇਆ। ਕਹਿੰਦਾ ਵੀ ਹੈ ਤਾਂ ਉਹ ਬੰਦਾ ਸੱਚਾ ਸੀ। ਕਹਿਣ ਲੱਗਾ ਵੀ ਉਹਦੀ ਅਮਾਨਤ ਹੈ, ਇਹ ਅਮਾਨਤ ਉਹਨੂੰ ਦੇਣੀ ਚਾਹੀਦੀ ਹੈ। ਗੁਰਸਿੱਖ 500 ਸੋਨੇ ਦੀ ਮੋਹਰ ਲੈ ਕੇ ਉਸ ਪਠਾਨ ਦੀ ਭਾਲ ਕੀਤੀ, ਜਿੱਥੇ ਵੀ ਸੀ ਉੱਥੇ ਜਾ ਕੇ ਉਹਨੂੰ ਮਿਲਿਆ, ਅਤੇ ਉਹਨੂੰ ਜਾ ਕੇ ਸੋਨੇ ਦੀ 500 ਮੋਹਰ ਵੀ ਦਿੱਤੀ ਅਤੇ ਨਾਲ ਉਹਦੇ ਕੋਲੋਂ ਮਾਫ਼ੀ ਵੀ ਮੰਗੀ। ਕਹਿਣ ਲੱਗਾ ਮੈਂ ਭੁੱਲ ਗਿਆ ਸੀ, ਮੈਂ ਜਾਣ ਕੇ ਕੋਈ ਅਮਾਨਤ ਵਿੱਚ ਖਿਆਨਤ ਨਹੀਂ ਕੀਤੀ, ਇਸ ਵਾਸਤੇ ਤੂੰ ਆਪਣੀ ਅਮਾਨਤ ਲੈ ਅਤੇ ਜਿਹੜੀ ਮੈਥੋਂ ਗਲਤੀ ਹੋਈ ਉਹਦੇ ਲਈ ਮੈਂ ਖਿਮਾ ਦਾ ਜਾ ਚੱਕਾਂ। ਇਹ ਗੱਲ ਸੁਣ ਕੇ ਉਹ ਪਠਾਨ ਜਮਾਲ ਖਾਂ ਕਹਿਣ ਲੱਗਾ, ਤੇਰਾ ਗੁਰੂ ਕੌਣ ਹੈ? ਉਹ ਕਹਿੰਦਾ ਮੇਰੇ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦੇ ਬਾਰੇ ਭੱਟਾਂ ਨੇ ਲਿਖਿਆ, ਤਾਰਨ ਗਗਨ ਨਾਵ ਖੰਡ ਮੈਂ ਹੈ, ਜੋਤ ਸਵਰੂਪੀ ਰਹੇ ਹੋ ਭਾਰ ਪਣ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜਨ ਪ੍ਰਤੱਖ ਹੈ। ਇਹ ਪਠਾਨ ਕਹਿੰਦਾ ਮੈਨੂੰ ਆਪਣੇ ਗੁਰੂ ਕੋਲ ਲੈ ਕੇ ਜਾ। ਫਿਰ ਇਹ ਭਾਈ ਪਤੰਗ ਜੀ ਉਸ ਪਠਾਨ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ। ਅਤੇ ਇਹ ਉਦੋਂ ਦੀ ਘਟਨਾ ਜਦੋਂ ਲਾਹੌਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਹੁੰਚੇ ਹੋਏ ਸਨ, ਅਤੇ ਉਸ ਵੇਲੇ ਭਾਈ ਪਤੰਗ ਜੀ ਜਮਾਲ ਨੂੰ ਲੈ ਕੇ ਵੀ ਨਾਲ ਪਹੁੰਚੇ, ਅਤੇ ਉਸ ਜਮਾਲ ਖਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਂ ਸੱਚਾ ਸੀ, ਮੇਰੀ ਕਿਸੇ ਨੇ ਸਹਾਇਤਾ ਨਹੀਂ ਕੀਤੀ, ਮੇਰੀ ਮਾਇਆ ਵੀ ਚਲੀ ਗਈ ਅਤੇ ਮੇਰਾ ਹੱਥ ਵੀ ਸੜ ਗਿਆ। ਇਹ ਗੁਰਸਿੱਖ ਝੂਠਾ ਸੀ ਪਰ ਇਹਦਾ ਹੱਥ ਵੀ ਨਹੀਂ ਸੜਿਆ, ਇਹਨੂੰ ਕੋਈ ਪਰੇਸ਼ਾਨੀ ਵੀ ਨਹੀਂ ਦੇਖਣੀ ਪਈ, ਕੋਈ ਮੁਸ਼ਕਲ ਪੇਸ਼ ਨਹੀਂ ਆਈ, ਵੀ ਇਹ ਕੀ ਕਾਰਨ ਹੈ? ਤਾਂ ਗੁਰੂ ਮਹਾਰਾਜ ਨੇ ਭਾਈ ਜਮਾਲ ਨੂੰ ਆਖਿਆ, ਇਹ ਗੁਰਸਿੱਖ ਦਿਲੋਂ ਸੱਚਾ ਸੀ, ਭੁੱਲ ਗਿਆ ਸੀ, ਭੁੱਲ ਹਰ ਕੋਈ ਸਕਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ, ਇਸ ਵਾਸਤੇ ਅਤੇ ਇਹਨੂੰ ਜਦੋਂ ਮਿਲਿਆ ਜੇ ਇਹਦੇ ਮਨ ਦੇ ਵਿੱਚ ਬੇਈਮਾਨੇ ਹੁੰਦੇ ਤੇ ਇਹਨੂੰ ਵਾਪਸ ਨਾ ਦਿੰਦਾ, ਇੱਥੋਂ ਪਤਾ ਲੱਗਦਾ ਗੁਰਸਿੱਖ ਦੀ ਇਮਾਨਦਾਰੀ ਦਾ। ਇਹ ਤੇਰੇ ਕੋਲ ਆਪ ਲੈ ਕੇ ਆਇਆ ਨਾ, ਇਸ ਵਾਸਤੇ ਇਹ ਦਿਲੋਂ ਸੱਚਾ ਸੀ ਅਤੇ ਗੁਰੂ 'ਤੇ ਭਰੋਸਾ ਰੱਖਦਾ ਸੀ। ਤੇਰਾ ਭਰੋਸਾ ਨਹੀਂ ਸੀ ਕਿਸੇ ਗੁਰੂ ਪੀਰ 'ਤੇ, ਇਸ ਲਈ ਤੇਰੀ ਕਿਸੇ ਨੇ ਰੱਖਿਆ ਨਹੀਂ ਕੀਤੀ। ਜਦੋਂ ਤੁਸੀਂ ਕਿਸੇ ਵੀ ਪਰਮੇਸ਼ੁਰ 'ਤੇ ਵੀ ਗੁਰੂ 'ਤੇ ਵੀ ਕਿਸੇ 'ਤੇ ਭਰੋਸਾ ਰੱਖੋਗੇ ਨਾ, ਫਿਰ ਉਹ ਤੁਹਾਡੀ ਸਹਾਇਤਾ ਕਰਦਾ। ਬਿਨਾਂ ਭਰੋਸੇ ਤੋਂ ਕੋਈ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ। ਇਹਨੇ ਸਾਡੇ 'ਤੇ ਭਰੋਸਾ ਰੱਖਿਆ ਸੀ, ਅਸੀਂ ਇਹਦੀ ਸਹਾਇਤਾ ਕੀਤੀ ਹੈ, ਪਰ ਹੁਣ ਜਦੋਂ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਤੇਰੀ ਮਾਇਆ ਵਾਪਸ ਦਿੱਤੀ ਹੈ, ਫਿਰ ਇਹ ਕਹਿੰਦਾ ਮਹਾਰਾਜ ਮੈਨੂੰ ਵੀ ਫਿਰ ਆਪਣਾ ਸਿੱਖ ਬਣਾ ਲਵੋ। ਫਿਰ ਪਠਾਨ ਵੀ ਸਿੱਖ ਬਣਿਆ। ਫਿਰ ਇਹ ਚਾਰ ਗੁਰਸਿੱਖਾਂ ਦੇ ਨਾਮ ਗੁਰੂ ਮਹਾਰਾਜ ਨੇ ਚੌ ਬੋਲੇ ਬਾਣੀ ਵਿੱਚ ਦਰਜ ਕੀਤੇ ਨੇ, ਅਤੇ ਜੋ ਇਹਨਾਂ ਦਾ ਪ੍ਰਸੰਗ ਸੀ, ਸੰਖੇਪ ਸਮਾਂ ਸੀ, ਅਤੇ ਗਿਆਨੀ ਜੀ ਕਹਿੰਦੇ ਸੁਣਾ ਹੀ ਦਿਓ, ਕਿਉਂਕਿ ਸੰਗਤਾਂ ਇਹ ਵੀ ਚਾਹੁੰਦੀਆਂ ਕੁਛ ਨਾ ਕੁਛ ਸਾਨੂੰ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੋਵੇ। ਇਸ ਲਈ ਕੁਛ ਕੁਛ ਬੇਨਤੀਆਂ ਸੰਖੇਪ ਦੇ ਵਿੱਚ ਕੀਤੀਆਂ ਗਈਆਂ ਨੇ, ਅਤੇ ਸਾਰੀ ਸੰਗਤ ਦਾ ਧੰਨਵਾਦ, ਤੁਸੀਂ ਪ੍ਰੇਮ ਨਾਲ ਸੁਣਿਆ। ਹੁਣ ਆਪਾਂ ਅੱਗੇ ਬਾਣੀ ਸਰਵਣ ਕਰੀਏ।
0: ਭਗਤ ਕਬੀਰ ਜੀ ਦੇ ਹੁਣ ਸਲੋਕ ਅੱਗੇ ਪ੍ਰਾਰੰਭ ਹੋਣ ਲੱਗੇ ਨੇ। ਬੜੇ ਸ਼ੌਂਕ ਨਾਲ ਅੱਗੇ ਪਿੰਡਾਂ ਸ਼ਹਿਰਾਂ ਵਿੱਚ ਜਦੋਂ ਅਖੰਡ ਪਾਠ ਸਾਹਿਬ ਸਹਿਜ ਪਾਠ ਹੁੰਦੇ ਅਤੇ ਭੋਗ ਵਾਲੇ ਦਿਨ ਅੰਮ੍ਰਿਤ ਵੇਲੇ ਫਿਰ ਜਦੋਂ ਭਗਤ ਕਬੀਰ ਜੀ ਦੇ ਸਲੋਕ ਅਤੇ ਫਰੀਦ ਜੀ ਦੇ ਸਲੋਕ ਆਉਂਦੇ, ਬੜੇ ਚਾਅ ਅਤੇ ਉਤਸ਼ਾਹ ਦੇ ਨਾਲ ਸੰਗਤਾਂ ਵਿਸ਼ੇਸ਼ ਕਰਕੇ ਬਹਿ ਕੇ ਸੁਣਦੀਆਂ ਹੁੰਦੀਆਂ ਸੀ। ਮਹਾਰਾਜ ਜੀ ਦੀ ਕਿਰਪਾ ਹੋਈ ਹੈ ਅਤੇ ਇਹ ਵੀ ਹੋ ਜਾਂਦਾ ਸੀ ਕਿ ਹੁਣ ਭੋਗ ਦਾ ਸਮਾਂ ਆ ਗਿਆ ਜੀ, ਤਿਆਰੀ ਕਰ ਲਓ, ਭਗਤ ਕਬੀਰ ਜੀ ਦੇ ਸਲੋਕਾਂ 'ਤੇ ਬਾਣੀ ਆ ਗਈ। ਸਾਡਾ ਵੀ ਹੁਣ ਭੋਗ ਦਾ ਸਮਾਂ ਆ ਗਿਆ, ਭਗਤ ਕਬੀਰ ਜੀ ਦੇ ਸਲੋਕਾਂ 'ਤੇ ਬਾਣੀ ਆਈ ਹੈ। ਆਓ ਹੁਣ ਹੋਰ ਆਨੰਦ ਮਾਣੀਏ, ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਪ੍ਰੇਮ ਭਰੇ ਬਚਨ ਸਰਵਣ ਕਰੀਏ ਜੀ।
1: ਸਲੋਕ

ਸਿਮਰਨੇ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ ਬਲਿਹਾਰੀ।

0: ਕਬੀਰ ਸੰਤਨ ਕੀ ਝੁੰਗੀਆ ਭਰੀ ਉੱਠ ਕੁਸਤੀ ਪਾਠ ਕੁਸਤੀ ਗਾਓ ਕਬੀਰ ਸੰਤਨ ਕੀ ਝੁੰਗੀਆ ਭਰੀ ਪਾਠ ਕੁਸਤੀ ਗਾਓ
1: ਕੁਸਤੀ ਪਾਠ ਕਰਨਾ ਪਾਠ ਠੀਕ ਕੀਤਾ ਕੁਸਤੀ ਪਾਠ ਉਚਾਰਨ ਕਰਨਾ

ਉੱਪਰ ਉੱਪਰ ਛਤਰ ਤਰ ਤੇ ਫੁੱਨ ਧਰਨੀ ਗਾਡ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ ਕਬੀਰ ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ ਅਜਹੋ ਸੋ ਨਾ

ਭਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਵਿਭੂਤ ਕਬੀਰ ਥੋਰੈ ਜਲ ਮਾਸ਼ੂਲੀ ਝੀਵਰ ਮੇਲਿਓ ਜਾਲ ਇਹ ਢੋਗਣੈ ਨਾ ਛੂਟ ਸਹੈ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀਐ ਜਾਉ ਅਤ ਖਾਰੋ ਹੋਏ ਪੋਖਰ ਪੋਖਰ ਢੂੜਤੇ ਭਲੋ ਨਾ ਕਹੈ।

ਕਬੀਰ ਗੁਸਾਈ ਬਹਿ ਗਏ ਥਾਂਗੀ ਨਾਹੀ ਕੋਏ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਕਬੀਰ ਬੈਸਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। ਕਬੀਰ ਹਰਨਾ ਦੂਬਲਾ ਇਹੋ ਹਰਿਆਰਾ ਤਾਲ, ਲਾਖ ਅਹੇਰੀ ਏਕ ਜੀਓ ਕੇਤਾ ਬੰਚੋ ਕਾਲ। ਕਬੀਰ ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉ ਕਹੇ ਰਮੇ ਕਬੀਰ। ਕਬੀਰ ਮਨ ਨਿਰਮਲ ਭਇਆ ਐਸਾ ਗੰਗਾ ਨੀਰ, ਜੈਸਾ

0: ਸੋਹਣੇ ਬੱਡ ਬੱਡ ਰੂੰਦਾ ਹੈ ਠਾਉ ਕਬੀਰ ਮਹਿਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਐ ਕਬਹੂ ਨਾ ਲਾਈ ਪਾਏ ਕਬੀਰ ਜੇ ਦਰ ਆਵਤ ਜਾਤ ਹਉ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿਓ ਹਉ ਫਰਕ
1: ਦਿਲ ਨੀ ਕਰਦਾ ਵਿੱਚੋਂ ਕਹਿਣ ਨੂੰ ਬੜਾ ਆਨੰਦ ਮਹਾਰਾਜ ਦੀ ਕਿਰਪਾ ਨਾਲ ਬਣਿਆ ਪਰ ਇਹ ਪਾਠ ਬਹੁਤ ਵਾਰੀ ਝਬਕ ਸੁਣਨ ਨੂੰ ਮਿਲਦਾ ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਝਬਕ ਇਸੇ ਤਰ੍ਹਾਂ ਕਰਨਾ ਝਬਕ ਨੀ ਪਾਠ ਕਰਨਾ ਹਾਂਜੀ
2: ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹਿ ਬਿਗੰਧ ਤਹਿ ਜਾਏ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ

ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਦੀਸੈ ਚੰਚਲ ਬਹੁ ਗੁਣਾ ਮਤ ਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਜਿਉ ਜਿਉ ਭਗਤ ਕਬੀਰ ਕੀ

0: ਅਨੰਤ ਸ਼ੁਕਰਾਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਸਾਰੇ ਹੀ ਗੁਰਸਿੱਖਾਂ ਦਾ, ਬਾਈ ਜੀ ਦਾ, ਆਪਸ ਨੂੰ ਸੰਗਤਾਂ ਦਾ। ਬੜੇ ਪ੍ਰੇਮ ਨਾਲ ਆਪ ਜੀ ਰੋਜ਼ਾਨਾ ਹਾਜ਼ਰੀਆਂ ਭਰਦੇ ਹੋ। ਕੱਲ੍ਹ ਪਰਸੋਂ ਅਤੇ ਚੌਥੇ ਤਿੰਨ ਹੀ ਦਿਨ ਬਾਕੀ ਰਹਿ ਗਏ ਨੇ ਜੀ। ਆਪ ਜੀਆਂ ਨੇ ਵੱਧ ਚੜ੍ਹ ਕੇ ਇਸੇ ਤਰ੍ਹਾਂ ਦਰਸ਼ਨ ਬਖਸ਼ਿਸ਼ ਕਰਨੇ। ਪਰਸੋਂ ਨੂੰ ਆਪ ਸੰਗਤਾਂ ਨੂੰ ਸਰਟੀਫਿਕੇਟਸ ਦੇਣੇ ਨੇ। ਸੋ ਜਿਹੜੀਆਂ ਸੰਗਤਾਂ ਰੋਜ਼ਾਨਾ ਹਾਜ਼ਰੀ ਭਰਦੀਆਂ ਨੇ, ਸੋ ਉਹਨਾਂ ਨੂੰ ਤਾਂ ਇੱਥੇ ਬੈਠਿਆਂ ਹੀ ਆਪਾਂ ਸਰਟੀਫਿਕੇਟਸ ਦੇ ਦੇਣੇ ਆ। ਜਿਹੜੀਆਂ ਸੰਗਤਾਂ ਲਾਈਵ ਟੈਲੀਕਾਸਟ ਰਾਹੀਂ ਘਰਾਂ ਵਿੱਚ ਦੇਖਦੀਆਂ ਨੇ, ਉਹਨਾਂ ਵਾਸਤੇ ਬਾਹਰ ਟੇਬਲ ਲਾਇਆ ਜਾਏਗਾ, ਇੱਕ ਇੱਕ ਸਵਾਲ ਪੁੱਛਿਆ ਜਾਏਗਾ ਅਤੇ ਨਾਲ ਫਿਰ ਸਰਟੀਫਿਕੇਟ ਦਿੱਤੇ ਜਾਣਗੇ। ਸੋ ਪਰਸੋਂ ਨੂੰ ਅਸੀਂ ਸ਼ਨੀਵਾਰ 8:30 ਵਜੇ ਦੇ ਨਾਲ ਸਮਾਪਤੀ ਮਹਾਰਾਜ ਦੀ ਕਿਰਪਾ ਨਾਲ ਕਰ ਲੈਣੀ ਹੈ। ਤੁਹਾਨੂੰ ਸਾਰਿਆਂ ਨੂੰ ਸਰਟੀਫਿਕੇਟ ਇੱਥੇ ਬੈਠਿਆਂ ਹੀ ਮਿਲ ਜਾਣੇ ਨੇ, ਬਾਕੀ ਸੰਗਤਾਂ ਨੂੰ ਬਾਹਰ ਫਿਰ ਟੇਬਲ 'ਤੇ ਇੱਕ ਇੱਕ ਸਵਾਲ ਪੁੱਛ ਕੇ ਸਰਟੀਫਿਕੇਟ ਦਿੱਤੇ ਜਾਣਗੇ। ਸੋ ਘਰਾਂ ਵਿੱਚ ਜਿਹੜੀ ਸੰਗਤ ਸੁਣਦੀ ਹੈ, ਜਿਨ੍ਹਾਂ ਨੇ ਸਰਟੀਫਿਕੇਟ ਲੈਣੇ ਹੋਣ, ਉਹਨਾਂ ਨੂੰ ਬੇਨਤੀ ਹੈ ਕਿ ਪਰਸੋਂ ਦਾ ਹੀ ਦਿਨ ਅਸੀਂ ਸਰਟੀਫਿਕੇਟ ਦੇ ਸਕਦੇ ਹਾਂ। ਆਪ ਜੀ ਕਿਰਪਾ ਕਰਕੇ ਰੁਝੇਵਿਆਂ 'ਚੋਂ ਕੁਝ ਸਮਾਂ ਕੱਢ ਕੇ ਪਰਸੋਂ ਸ਼ਾਮ ਦਰਸ਼ਨ ਬਖਸ਼ਿਓ, ਫਿਰ ਆਪਣੇ ਆਪਣੇ ਸਰਟੀਫਿਕੇਟ ਤੁਸੀਂ ਲੈ ਜਾਇਓ ਜੀ। ਭੋਗ ਵਾਲੇ ਦਿਨ ਪਰਿਵਾਰਾਂ ਸਮੇਤ ਆਪ ਸੰਗਤਾਂ ਦੇ ਦਰਸ਼ਨ ਬਖਸ਼ਿਸ਼ ਕਰਨੇ ਨੇ। ਸਹਿਜ ਪਾਠ ਸਾਹਿਬ ਜੀ ਕਰਨ ਵਾਸਤੇ ਐਡਰੈਸ ਤੇ ਮਹਿਤਾਬ ਕੌਰ ਨੂੰ ਆਪਣੇ ਨਾਮ ਲਿਖਾ ਦਿਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਤ ਸੇਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵ ਹੋ ਹਰੀ ਕੀਰਾ ਮਨ ਜਿਨੀ ਬਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵਈ ਸਦਾ ਸਿਵਤ ਸਾਲਾਹ ਤੇਰੀ ਨਾਮ ਮਨ ਵਸਾਵਈ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੀਰੀ ਕਹੇ, ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈ ਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀ

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੈ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਵਸ ਕੀਤੇ ਕਾਲ ਕੰਠ ਕੂ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੂ, ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤਹਿ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਆਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਹ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨਣੀਵਾਂ ਮਤ ਉੱਚੀ ਮਤ ਪਤ ਦਾ ਰਾਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸੌਦਾ ਰਹਿ ਰਸ ਹੈ ਬਾਣੀ ਦੇ ਪਾਠ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਲੜੀਵਾਰ ਗੁਰਬਾਣੀ ਦੀ ਸੰਥਿਆ ਛੇ ਪੌੜੀਆਂ ਨੰਦ ਸਾਹਿਬ ਬਾਣੀ ਦੇ ਜਾਪ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖ

ਕਰਹੀ ਸੋ ਹਮਰੀ ਰਚਿਆ ਕਰਹੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਸੋ ਕੋ ਟਲ ਗੁਰੂ ਸੇਵੀਐ ਐਨ ਸੋ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ

ਵਾਹਿਗੁਰੂ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਨਕ ਸਨੰਦਮ ਹੇ ਸਮਾਨਾ ਸੇਖ ਨਾ ਤੇਰੋ ਮਰਮ ਨਾ ਜਾਣਾ ਸਨਕ ਸਨੰਦਨ ਮੇ ਸਮਾਨਾ ਸੇਖ ਨਾ ਤੇਰੋ ਮਰਮ ਨਾ ਜਾਣਾ ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ ਹਨੂਮਾਨ ਸਰ ਗਰੁ ਸਮਾਨਾ।

ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰ ਤਿਤ ਕਰ ਗਾਵਹੋ ਸੋਹਿਲਾ ਸਿਵਰਿਹੋ ਸਿਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਓ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਉ ਨਿਤ ਨਿਤ ਜੀਅੜੇ ਸੰਭਾਲਿਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਈ ਸੁ ਘਰ ਰੱਖ ਵਡਾਈ ਤੋਏ ਰਹਾਉ ਵਿਸੂਏ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਮਰੂ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸਬਦ ਵਾਹ ਜੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬਿਨ ਸਹਿ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਨੋ ਮੋਹੇ ਆਹੀ ਪਿਆਸ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤ ਤੇਰੇ ਨਾਇ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਾਢਨ ਡੋਤ ਪੁਨ ਵੱਡਾਹੇ ਰਹਾਉ ਸਾਕਤ ਹਰਾ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਕਾਂਡ ਬ੍ਰਹਿਮੰਡਾ ਹੈ

ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੇ ਨਾਰੀ ਮਨ ਗੁਰਮਿਲ ਕਾਜ ਸਵਾਰੀ ਰਹਾ ਇਹੋ ਸੰਸਾਰ ਵਿਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੇ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੂ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ।

ਕਉ ਨਾਨਕ ਸਭ ਕੋਈ ਨਾਉਂ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਾਈਨ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਆਪ ਜੀ ਦਾ ਕੋਟਾਣ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਪਵਿੱਤਰ ਸਰੂਪ ਦੀ ਸੇਵਾ ਕਰਦਿਆਂ ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਹੁਣ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ 'ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲੋ

ਨਾਨਕ ਚਾਓ ਏਹੋ, ਨਾਨਕ ਚਾਓ ਏਹੋ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਪੰਥ ਕੀ, ਪੰਥ ਕੀ, ਰਾਜ ਕਰੇਗਾ, ਰਾਜ ਕਰੇਗਾ, ਝੂਲ ਤੇ ਨਿਸ਼ਾਨ ਹੈ, ਲਾਗ ਤੇ ਦੀਵਾਨ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੇ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੂਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ

ਕਾਢ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨ ਆਈਆ ਸਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨਹੋ ਸੰਤਹੋ ਸਬਦ ਧਰਵ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਜ ਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀਂ ਸਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਜ ਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਾਣ ਪਾਵੈ ਪਾਵੈ ਤਾਂ ਸੋ ਜਾਣ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵੇਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਾਣ ਪਾਵੇ ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਨਹੁ ਸੰਤ ਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੈ ਨਾਲੇ ਸਾਥ ਤੇਰੈ ਚੱਲੈ ਨਾਹੀਂ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾਂ ਵੇਖ ਹੈ ਸਭ

0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ।

सिर साहा दसाहु जिस पास बैठिया सोहिया सबना दावे सा।

मुख होवै सो अमृत पीवै सहजे साच समाई।

Va mürü va mürü va mürü va mürü va mürü va mürü va mürü

जिस बोलत मुख पवित्र होए, जिस सिमरत निर्मल है सोए, जिस

ਗੁਰੂ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲੇ ਆ ਉਥੇ ਸਤਹੀ ਸਚ ਨਿਬੜਾ ਚੁਣਮੁਖ ਕਿਹੜੇ ਜਜਮਾਲੇ ਆ ਥਾਵ ਨਾ ਪਾਣ ਕੋੜੇ ਆਲ ਮੋਹ ਕਾਲਾ ਦੁੱਜ ਕ ਚਾਲੇ ਆ ਤੇਰੇ ਨਾਇਰ ਤੇ ਸੇਜਨ ਗਏ ਹਾਰ ਗਏ।

0: ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜਿਹੋ ਬਹੁਤ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰੂ ਦੇ ਵਰਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ। ਸਤਿਗੁਰੂ ਮਿਲਿਆ ਸਿੱਧ ਪਾਇ ਜਿਨ ਵਿੱਚੋਂ ਆਪ ਗਵਾਇਆ। ਜਿਨੀ ਸੱਚੋ ਸੱਚ ਬੁਝਾਇਆ, ਜਿਨੀ ਸੱਚੋ ਸੱਚ ਬੁਝਾਇਆ। ਵਾਹਿਗੁਰੂ ਜੀ
1: ਆਸਾ ਮਹੱਲਾ ਚੌਥਾ।

ਸੂਏ ਚਾੜ ਪਵਾਈਏ ਜੰਤ ਨਾਨਕ ਭਾਉਂਦਿਆਂ ਕਰਤਨਾ ਅੰਤ ਬੰਧਨ ਬੰਦ ਪਵਾਏ ਸੋਏ ਪਈਏ ਕੀਰਤਨ ਚੈ ਸਭ ਕੋਏ।

ਸੋਖੀ ਜਿਹਨੇ ਸੱਚੋ ਸੱਚ ਤੇ ਆਇਆ ਓਨੇ ਮੰਦੇ ਭੈਣ ਰੱਖਿਓ ਕਰ ਸੋ ਕਿ ਭਰਮ ਕਮਾਇਆ ਓਨੇ ਦੁਨੀਆਂ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਤੂੰ

ਕੋਲੇ ਸੱਜਾ ਸਾਹਿਬ ਇੱਕ ਦੋ ਦਿਨ ਸੱਜੋ ਸੱਜ ਵਰਤਾਇਆ ਜਿਸ ਤੋਂ ਜੇ ਤਿਸ ਮਿਲੇ ਸੱਜ ਦਾ ਦਿਨੀ ਸੱਜ ਕਮਾਇਆ ਸਤਿਗੁਰ ਮਿਲਿਆ ਸੱਜ ਪਾਇਆ ਜਿਨ ਕੇ ਹਿਰਦੇ ਸੱਜ ਵਸਾਇਆ ਮੂਰਖ ਸੱਜ ਨਾ ਜਾਣਨੀ।

ਜੁਗ ਜੁਗ ਫਿਰ ਵਡਾਈਐ ਗਿਆਨੀ ਬੁਝੈਤਾ ਸਤ ਜੁਗਰਾ ਸੰਤੋਖ ਕਾ ਧਰਮ ਗਰਤਵਾ ਤ੍ਰਿਤੈ ਰਥ ਜਤੈ ਕਾ ਜੋਰ ਗਰਤਵਾ ਦੁਆਪਰ ਤਪੈ

ਕਿਰਨਾ ਕਿਉਂ ਕਲਿਆ ਮੀਂਹ ਤੇ ਧਾਰੀ ਐ, ਦੇਖਿਆ ਕਿਤੇ ਆਪਣਾ ਧਰ ਗੱਜੀ ਪੱਕੀ ਸਾਰੀ ਐ, ਜੋ ਐਸੋ ਚੱਲ ਸੀ ਸਭ ਕੋਈ ਆਈ ਵਾਰੀ ਐ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ।

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੂਪ ਕਾ ਡੇਰਾ ਪੰਨਾ ਅਨਦ ਕਰਹੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਠਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ

ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ। ਜਿਸ ਪਾਸ ਬੈਠਿਆਂ ਸੋਹੀ ਹੈ

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾਂ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਸੰਗਤ ਵਿੱਚ ਆਉਣ ਦੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਆਂ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰੂ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਸਾਰੀ ਹੀ ਸੰਗਤ ਦਿਓ ਅਸੀਸ ਰਸਨਾ ਕਰੋ ਪਵਿੱਤਰ ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

दुख भंजन घट घट नाथ अनाथ। चल रही लड़ीवार गुरबाणी की कथा 263 अंग उपर आप सरवण कर रहे हैं। गौड़ी राग दे अंदर सुखमनी साहिब जी की पावन बाणी शहीदां दे सरताज प्रतख हर पंचम गुरदेव धन गुरु श्री गुरु अर्जुन देव साहब जी की उच्चारण की हुई पावन बाणी है। दूसरे श्लोक अंदर सतगुरु बख्शिश करते ने, वाहिगुरु असी दीन हाँ, दीन तो भाव हुंदा है गरीब, और अकाल पुरख वाहिगुरु के दर ते गरीब बन के ही बेनती की जाए तो उस दे दर ते प्रवान हुंदी है। जगत गुरु नानक देव महाराज जी भाई गुरदास जी का कथन है कि सतगुरु सचखंड विचों जिस वक्त महाराज जी ने मूल मंत्र की दात लिया के बख्शिश की है, उस वेले सतगुरु जी ने ये बख्शिशां कीतियां ने, नौ निध नाम गरीबी पाई, नौ निधियां दा खजाना वाहिगुरु दा नाम है, पर नाल ही गरीबी दी दात दित्ती है। और वो गरीबी मन दी गरीबी है, जिस दा भाव है माण हुंदा होए निमाणा, ताण हुंदा होए नताणा। मान संसार कर रहा है पर नाम दी बरकत दे नाल गुरु का सिख अंदरों निमाणा बन के रहे। बल बहुत है वाहिगुरु दा दिता होया, पर बल दे हुंदिया होया भी निताणा बन के रहना, इस दा भाव गरीबी है। और ये पावन बचन भी आपां बाणी च पढ़दे हाँ, मन हाली किरसाणी करनी सरम पानी तन खेत, नाम बीज संतोख सुहागा रख गरीबी वेश। निम्रता दे नाल निर्माण हो करके वाहिगुरु असीं तेरे दर ते बेनती करदे हां कि आप जी दीनां दे गरीबां दे ही दुख ते दर्द भंजन नाश करन वाले हो। जेड़ा माण करदा है सो उन्हें की बख्शिशां उस परमात्मा तो लैनिया ने, इत्थे बेनती ही उसकी कबूल हुई है। जेड़ा निमाणा निताणा बन के मालक दे चरणा दे विच आ करके बेनती करता है, आप सचखंड श्री हरिमंदर साहब पावन स्थान दे दर्शन करो। जिस स्थान बाबत ये बचन आपां बाणी विच पढ़ते हाँ, डिठे सबे थाम नहीं तुद जिहा, केंद्रीय स्थान सिखी दा, मनुखता दी कल्याण वास्ते गुरु रामदास साहब ने बख्शिशां कीतियां ने, गुरु अर्जन देव साहब ने कृपा कीती है, उस दर दे चार दरवाजे रखे। बाहरों भी जदों आपां स्थान दे दर्शन करन वास्ते अंदर जाने हाँ, उस स्थान दी बनतर ही ऐसी है कि पौड़ियां उतर के आपां श्री हरिमंदर साहब के दर्शन करते हाँ। इस दा बहुत वड्डा पावर्थ है, भावें किसी भी दरवाजे तो तुसी अंदर जाओ पर पहला पौड़ियां उतरनिया पैंदियां ने। भाव अर्थ उहदा इह सी कि जदों तू गुरु ग्रंथ साहब के दर्शनां नूं आवें, श्री हरिमंदर साहब चल के एक एक पौड़ी उतरेंगा तो अपने अंदर गरीबी लैके आ, निम्रता लैके आ। जे निम्रता दे नाल चल के गुरु दे दर आवेंगा, हम अज्ञान अल्प मत थोरी तुम आपन बिरद रखाओ, हम अंधले अंध बिखै बिखराते क्यों चालै गुर चाली। असीं महाराज अज्ञानी हाँ, साढ़े कोल विवेक नरूपी नेत्र नहीं हन, आप कृपा करके सानू
दया करके तरस करके सानू सोझी बख्शो। जिस मत दे नाल असी तुहाडे शरण विच पै सकीए, तुहाडे नाम नूं त्या सकीए। ये महाराज जी ने बहुत वड्डी सिक्ख्या दित्ती सी। और इसे तरह हरिमंदर इहो शरीर है, ये शरीर भी हरिमंदर है। मन तों जोत स्वरूप है अपना मूल पछाण। जिस तरह हरिमंदर साहब के अंदर गुरु अर्जन देव साहब ने कृपा करके अकाल पुरख परमात्मा का प्रतख स्वरूप वाहो वाहो बाणी निरंकार है, गुरु ग्रंथ साहब जी का प्रकाश किया, शब्द गुरु का प्रकाश होया, सतगुर शब्द उजारो दीपा। इस तरह अकाल पुरख वाहिगुरु ने इस शरीर हरिमंदर अंदर अपनी जोत रखी है। जिन्ना चिर निम्रता दे नाल पौड़ियां उतरदा नहीं, निर्माण विच नहीं आउंदा, जिन्ना चिर यह हंगता का त्याग नहीं करता, उन्ना चिर जीवन इस शरीर हरिमंदर विचों वह परमात्मा की जोत दिसदी नहीं, भाव उहदी समझ ही नहीं पैंदी। पर जिद्दण ये बेनती करे अंतरजामी पुरख विदाते, श्रद्धा मन की पूरे, नानक दास यह सुख मांगै मोकौ कर संतन की तूरे। निर्माणता विच सिख आ जावे, गुरु की शरण विच पवे, संगत दी अपने आप नूं धूड़ समझे, फिर ही यह गल की समझ पैंदी है। सेवा करद्या करद्या अंदर निर्माणता आउंदी है और निम्रता दे विच हिरदा जिहड़ा है गुरु का शब्द हिरदे विच घर करन करके वह परमात्मा की जोत हिरदे घर विचों दिसदी है। और जिस वक्त शब्द द्वारा अंदर चानण हो जाता, उस दिन फिर सब मह जोत जोत है सोए तिसदा चानण, सब मह चानण होए। फिर यह कृपा हुंदी है नेरै ना ही दूर, निज आत्मा रहिया भरपूर। वह परमात्मा फिर बहुत नेड़े दिसदा है, वह दूर नहीं है, इन्नी नेड़े है कि निज आत्मा रहिया भरपूर, आत्मा विच वह परमात्मा विराजमान है। इसलिए गुरु साहब जी ने सब तो पहला सिख नूं यह बचन कहे ने कि तू निर्माणता विच आ, जे तू वाहिगुरु की जोत नूं देखना चाहुंदा है। अज भी गुरु अर्जन देव साहब बख्शिश करदे ने, जो वाहिगुरु घटां घटां दे विच वस रहा है, अनाथां दा नाथ है, भाव जिहदा कोई भी आसरा नहीं उहनूं भी आसरा देण वाला है। निम्रता विच आ करके फिर यह बेनती कीती, वाहिगुरु कृपा करो आप जी जिहड़े गरीब बन के तुहाडी शरण विच आउंदे ने, उहनां दे सारे ही दर्द, उहनां दे सारे दुख आप जी भंजना नाश करन वाले हो। शरण तुम्हारी आयो नानक के प्रभ साथ, असीं आप जी दी शरण विच आए हाँ। वैसे वह परमात्मा वाहिगुरु सारियां दे साथ भाव नाल मिलिया होया है, पर जिस तरह कोई बहुत कीमती चीज़ होवे पर जिन्ना चिर बंदा उस दी लोड़ ना समझे वह कोल पई भी दिसदी नहीं, पर जदों उहदी लोड़ महसूस होवे उस वेले बंदा कहिंदा कि हाँ ये वस्तु तो मेरे बहुत कोल सी। महाराज कथन करते ने नानक के प्रभ साथ, वह परमात्मा काल पुरख ते तों दूर नहीं है, पर जिस दिन गुरु की कृपा दे नाल उस दी लोड़ नूं समझिया महसूस किया है कि आपां परमात्मा तों विछड़े हुए हां, जीव आत्मा वह परमात्मा तों दूर होई है, पर दूर किस तरह होई है ते गुरु साहिब जी दे बचन हन किरत करम के विछड़े, करमां नूं करके विछड़े हाँ, पर आप जी कृपा करके अपने नाल मेलना करो। नानक के प्रभ साथ गुरु रामदास साहब जी दे नाल, क्योंकि गुरु अर्जन देव साहब दे सतगुरु गुरु रामदास ने गुरु रामदास जी दे नाल वाहिगुरु चल के तुहाडी शरण विच आए हाँ, कृपा करो साडे भी सारे दुख अते दर्द जिहड़ी है वह कृपा करके दूर कर देवो। अष्टपदी जह मात पिता सुत मीत न भाई, इस पावन शब्दां दे अंदर सतगुरु जी ने वो लोक दी गल कीती है जिस लोक नूं इह साडे चम दे नेत्र नहीं देख सकदे। बंदा उन्नी की गल
ਸਮਝਦਾ ਹੈ ਓਨੀ ਕੀ ਗੱਲ ਜਾਣਦਾ ਹੈ ਜਿੰਨਾ ਕੁ ਨੇਤਰਾਂ ਦੇ ਨਾਲ ਦੇਖ ਸਕੇ। ਪਰ ਗੁਰੂ ਸਾਹਿਬ ਤਾਂ ਤ੍ਰੇਈਕਾਲ ਦਰਸ਼ੀ ਨੇ ਨਾ, ਇਸੇ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਏ ਹਾਂ। ਮਹਾਰਾਜ ਕਿਰਪਾ ਕਰੋ, ਸਾਨੂੰ ਇਹ ਸੋਝੀ ਦੇਵੋ ਕਿ ਅਸੀਂ ਸੰਸਾਰ ਵਿੱਚ ਆਏ ਕੀ ਕਰਨ ਆ, ਕਿਹੜੇ ਕਰਮਾਂ ਨੂੰ ਕਰਕੇ ਅਸੀਂ ਪਰਲੋਕ ਵਿੱਚ ਸੁਹੇਲੇ ਹੋਵਾਂਗੇ। ਅਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੂਜੀ ਅਸ਼ਟਪਦੀ ਵਿੱਚ ਬਖਸ਼ਿਸ਼ ਕਰਦੇ ਨੇ, ਜਿੱਥੇ ਮਾਂ ਪਿਓ ਸੁੱਤ ਤੋਂ ਭਾਵ ਪੁੱਤਰ, ਮੀਤ ਤੋਂ ਭਾਵ ਹੈ ਮਿੱਤਰ, ਅਤੇ ਭਾਈ ਤੋਂ ਭਾਵ ਹੈ ਭਰਾ, ਇਹੋ ਜੀਵ ਦੇ ਸਭ ਤੋਂ ਵੱਡੇ ਸਾਥੀ ਹਨ। ਪਰ ਮਹਾਰਾਜ ਕਥਨ ਕਰਦੇ ਨੇ, ਜਿਸ ਜਗ੍ਹਾ ਨਾ ਮਾਂ ਨੇ, ਨਾ ਪਿਓ ਨੇ, ਨਾ ਪੁੱਤਰ, ਨਾ ਤੇਰੇ ਮਿੱਤਰ ਜਿਹਨੇ ਤੂੰ ਬਣਾਈ ਬੈਠਾ ਹੈ, ਅਤੇ ਭਾਈ ਜਿਨ੍ਹਾਂ 'ਤੇ ਤੈਨੂੰ ਮਾਣ ਹੈ, ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਉਸ ਜਗ੍ਹਾ ਨਹੀਂ ਹੋਣਾ। ਮਨ ਊਹਾ ਨਾਮ ਤੇਰਾ ਸੰਗ ਸਹਾਈ, ਐ ਮਨਾ ਉਸ ਜਗ੍ਹਾ ਪਰਲੋਕ ਦੇ ਵਿੱਚ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਤੇਰਾ ਸਾਥੀ ਹੋਵੇਗਾ। ਕਿਉਂਕਿ ਬੰਦਾ ਸਾਥੀਆਂ 'ਤੇ ਬੜਾ ਮਾਣ ਕਰਦਾ ਹੈ, ਔਰ ਮਨੁੱਖ ਦੀ ਮਿੱਤਰਤਾ ਵੀ ਸਭ ਤੋਂ ਗੂੜੀ ਇਹਨਾਂ ਨਾਲ ਹੀ ਹੈ। ਪਰ ਮਹਾਰਾਜ ਕਥਨ ਕਰਦੇ ਨੇ, ਇਹ ਜਿੰਨੇ ਵੀ ਮਿੱਤਰ ਬਣਾ ਕੇ ਬੈਠਾ ਹੈ, ਇਹ ਕੇਵਲ ਤਾਂ ਕੇਵਲ ਸਰੀਰ ਦੇ ਮਿੱਤਰ ਨੇ। ਹਾਂ, ਇਸ ਤੋਂ ਵੀ ਅਗਲੀ ਗੱਲ ਜੇ ਸਮਝੀਏ ਤਾਂ ਸੁੱਖ ਦੇ ਸਾਥੀ ਨੇ, ਮਿੱਤਰ ਲੁੜੇਨ ਸੁੱਖਾ ਦਾਤਾ, ਇਸੇ ਤਰ੍ਹਾਂ। ਪਰ ਉਸ ਜਗ੍ਹਾ ਦੇ ਉੱਤੇ ਜਿੱਥੇ ਕੋਈ ਵੀ ਤੇਰੇ ਨਾਲ ਸਾਥੀ ਬਣਨ ਨੂੰ ਤਿਆਰ ਨਹੀਂ ਹੈ, ਤੂੰ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੇ ਨਾਮ ਨੂੰ ਧਿਆ, ਕਿਉਂਕਿ ਮਨ ਊਹਾ ਨਾਮ ਤੇਰਾ ਸੰਗ ਸਹਾਈ, ਇੱਕ ਨਾਮ ਹੀ ਹੈ ਪਰਮਾਤਮਾ ਦਾ ਜਿਹੜਾ ਤੇਰਾ ਸਾਥੀ ਬਣੇਗਾ। ਇੱਕ ਵਾਰ ਇੱਕ ਰਾਜਾ ਜੋ ਬਹੁਤ ਮਨਮੁੱਖ ਅਤੇ ਨਾਸਤਿਕ ਸੀ, ਪਰ ਉਸ ਦੀ ਜਿਹੜੀ ਰਾਣੀ ਸੀ ਉਹ ਰੱਬ ਨੂੰ ਧਿਆਉਣ ਵਾਲੀ ਸੀ। ਰਾਜੇ ਨੂੰ ਕਈ ਵਾਰੀ ਰਾਣੀ ਨੇ ਪ੍ਰੇਰਨਾ ਦੇਣੀ ਕਿ ਮਨੁੱਖਾ ਜਨਮ ਸਾਨੂੰ ਪਰਮਾਤਮਾ ਦੀ ਭਗਤੀ ਲਈ ਮਿਲਿਆ, ਤੁਸੀਂ ਵੀ ਥੋੜ੍ਹੇ ਤੋਂ ਥੋੜ੍ਹਾ ਸਮਾਂ ਕੱਢ ਕੇ ਜ਼ਰੂਰ ਸੰਗਤ 'ਚ ਜਾਇਆ ਕਰੋ, ਪਰਮਾਤਮਾ ਦਾ ਨਾਮ ਜਪਿਆ ਕਰੋ, ਜਿਹਦੇ ਨਾਲ ਤੁਹਾਡਾ ਪਰਲੋਕ ਵਿੱਚ ਭਲਾ ਹੋਵੇਗਾ। ਉਹ ਰਾਜੇ ਨੇ ਕਈ ਵਾਰੀ ਗੱਲ ਸੁਣੀ, ਪਰ ਸੁਣ ਕੇ ਉਹਨੇ ਅਣਸੁਣੀ ਕਰ ਦੇਣੀ। ਇੱਕ ਵਾਰ ਰਾਣੀ ਗੁੱਸੇ ਵਿੱਚ ਆਈ ਔਰ ਬਾਰ ਬਾਰ ਰਾਜੇ ਨੂੰ ਸਮਝਾਉਣ 'ਤੇ ਜਦ ਨਾ ਸਮਝਿਆ ਤਾਂ ਉਹਦੇ ਮੂੰਹੋਂ ਇਹ ਸ਼ਬਦ ਨਿਕਲਿਆ ਕਿ ਵੱਡੇ ਮੂਰਖ ਉਹ ਨੇ ਜਿਹੜੇ ਰੱਬ ਦੇ ਨਾਮ ਨੂੰ ਨਹੀਂ ਧਿਆਉਂਦੇ। ਮਹਾਰਾਜ ਦੀ ਬਾਣੀ ਦਾ ਵੀ ਫਰਮਾਨ ਹੈ, ਮੂਰਖ ਸਿਆਣਾ ਏਕ ਹੈ, ਏਕ ਜੋਤ ਦੁਇ ਨਾਉ। ਪਰ ਮਹਾਰਾਜ ਕਥਨ ਕਰਦੇ ਨੇ, ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀਂ ਨਾਉ। ਜਿਹੜਾ ਪਰਮਾਤਮਾ ਦੀ ਹੋਂਦ ਨੂੰ ਮੰਨ ਹੀ ਨਹੀਂ ਰਿਹਾ, ਜਿਹੜਾ ਕਹਿ ਰਿਹਾ ਕਿ ਰੱਬ ਹੈ ਹੀ ਨਹੀਂ, ਕੋਈ ਐਸੀ ਸ਼ਕਤੀ ਹੁੰਦੀ ਤਾਂ ਦਿਸਦੀ ਨਾ, ਬਾਣੀ ਨੇ ਉਸ ਨੂੰ ਮੂਰਖਾਂ ਤੋਂ ਵੀ ਵੱਡਾ ਮੂਰਖ, ਮਹਾਂਮੂਰਖ ਕਿਹਾ ਹੈ, ਜਿਹੜੇ ਮਨੁੱਖਾ ਸਰੀਰ ਲੈ ਕੇ ਪਰਮਾਤਮਾ ਦੀ ਹੋਂਦ ਤੋਂ ਹੀ ਇਨਕਾਰੀ ਹੋ ਗਏ। ਉਹ ਰਾਣੀ ਨੇ ਇਹ ਸ਼ਬਦ ਕਹਿ ਦਿੱਤਾ, ਇਹ ਗੱਲ ਰਾਜੇ ਦੇ ਦਿਲ ਨੂੰ ਲੱਗੀ ਹੈ। ਉਸ ਵੇਲੇ ਉਹਨੇ ਢੰਡੋਰਾ ਪਟਵਾ ਦਿੱਤਾ ਕਿ ਕੋਈ ਵੱਡੇ ਤੋਂ ਵੱਡਾ ਮੂਰਖ ਉਹਨੂੰ ਲਿਆਂਦਾ ਜਾਵੇ ਅਤੇ ਮੈਂ ਉਹਨੂੰ ਕੋਈ ਪਹੇਲੀ ਪਾਉਣੀ ਹੈ। ਸਿਪਾਹੀ ਮੰਨ ਕੇ ਤੁਰ ਪਏ। ਨਗਰ ਵਿੱਚ ਜਿਹੜੇ ਵੱਡੇ ਤੋਂ ਵੱਡੇ ਮੂਰਖ ਮੰਨੇ ਜਾਂਦੇ ਸਨ, ਉਹਨਾਂ ਮੂਰਖਾਂ ਨੂੰ ਇਕੱਠਿਆਂ ਕੀਤਾ, ਰਾਜੇ ਕੋਲ ਲਿਆਂਦਾ, ਔਰ ਸਭ ਤੋਂ ਵੱਡਾ ਜਿਹੜਾ ਮੂਰਖ ਸੀ, ਜਿਹਨੂੰ ਸਾਰਿਆਂ ਨੇ ਕਿਹਾ ਕਿ ਇਹ ਤਾਂ ਮਹਾਂਮੂਰਖ ਵੱਡਾ ਮੂਰਖ ਹੈ, ਰਾਜੇ ਨੇ ਆਪਣੇ ਪਾਸੋਂ ਉਹਨੂੰ ਇੱਕ ਸੋਨੇ ਦੀ ਛੜੀ ਦਿੱਤੀ। ਰਾਜਾ ਕਹਿਣ ਲੱਗਾ ਕਿ ਜਿਹੜਾ ਤੇਰੇ ਤੋਂ ਵੀ ਵੱਡਾ ਮੂਰਖ ਤੈਨੂੰ ਮਿਲੇਗਾ ਨਾ, ਇਹ ਛੜੀ ਤੂੰ ਉਹਨੂੰ ਸੌਂਪ ਦਈ। ਉਹ ਕਹਿੰਦਾ ਠੀਕ ਹੈ, ਰਾਜੇ ਤੋਂ ਛੜੀ ਲੈ ਕੇ ਚਲਾ ਗਿਆ। ਸਮਾਂ ਬੀਤਦਾ ਗਿਆ ਔਰ ਰਾਜਾ ਅਖੀਰਲੇ ਸਵਾਸਾਂ 'ਤੇ ਪਹੁੰਚ ਗਿਆ, ਬਹੁਤ ਬਿਮਾਰ ਹੋਇਆ, ਆਸਣ 'ਤੇ ਪਿਆ ਸੀ। ਪਿਆ ਹੋਇਆ ਰਾਜੇ ਨੂੰ ਗੱਲ ਚੇਤਾ ਆਈ, ਉਹਨੇ ਆਪਣਾ ਇੱਕ ਬੰਦਾ ਭੇਜਿਆ ਕਿ ਉਸ ਨੂੰ ਲੈ ਕੇ ਆਓ ਜਿਹਨੂੰ ਮੈਂ ਛੜੀ ਦਿੱਤੀ ਸੀ, ਮੈਂ ਪੁੱਛਾਂ ਕਿ ਤੇਰੇ ਤੋਂ ਵੱਡਾ ਕੋਈ ਮੂਰਖ ਮਿਲਿਆ। ਉਹ ਸਿਪਾਹੀ ਗਏ ਅਤੇ ਉਸ ਮਨੁੱਖ ਨੂੰ ਲੈ ਕੇ ਆਏ ਅਤੇ ਉਹ ਮਨੁੱਖ ਨੂੰ ਰਾਜੇ ਦੇ ਸਾਹਮਣੇ ਲਿਆ ਖੜਿਆਂ ਕੀਤਾ।
ਰਾਜੇ ਨੂੰ ਲੰਮੇ ਪਿਆ ਉਸਨੇ ਦੇਖਿਆ, ਕਹਿਣ ਲੱਗਾ ਰਾਜਨ ਕੀ ਸਬੱਬ ਹੈ? ਰਾਜਾ ਕਹਿਣ ਲੱਗਾ ਕਿ ਮੈਂ ਲੰਬੀ ਯਾਤਰਾ 'ਤੇ ਜਾ ਰਿਹਾ, ਕਿਉਂਕਿ ਕਈ ਵਾਰੀ ਬੰਦੇ ਨੂੰ ਸੁੱਝ ਜਾਂਦਾ ਹੈ। ਰਾਜਾ ਕਹਿੰਦਾ ਮੈਂ ਲੰਬੀ ਯਾਤਰਾ 'ਤੇ ਜਾ ਰਿਹਾ। ਉਹ ਅੱਗੋਂ ਮੂਰਖ ਕਹਿਣ ਲੱਗਾ ਕਿੰਨੀ ਕੁ ਲੰਮੀ ਯਾਤਰਾ, ਕਿਸ ਪਾਸੇ ਜਾ ਰਿਹਾ? ਕਹਿੰਦਾ ਮੈਂ ਪਰਲੋਕ ਨੂੰ ਜਾ ਰਿਹਾ। ਰਾਜਨ ਤੇਰੇ ਜਿਹੜੇ ਰਸਤੇ ਤੂੰ ਜਾ ਰਿਹਾ ਉਹ ਰਸਤੇ ਦਾ ਪੈਂਡਾ ਕਿੰਨਾ ਕੁ ਹੈ? ਰਾਜਾ ਕਹਿਣ ਲੱਗਾ ਕਿ ਉਸ ਪਰਲੋਕ ਦੇ ਪੈਂਡੇ ਬਾਰੇ ਕੋਈ ਕੋਹਾਂ ਗਿਣੀਆਂ ਨਹੀਂ ਜਾ ਸਕਦੀਆਂ। ਤੇਰੇ ਨਾਲ ਕੌਣ ਕੌਣ ਚੱਲਿਆ? ਤੇਰੀ ਰਾਣੀਆਂ ਵਿੱਚੋਂ ਜਾਂ ਤੇਰੇ ਪੁੱਤਰਾਂ ਵਿੱਚੋਂ ਜਾਂ ਤੇਰੇ ਸਿਪਾਹੀ ਪਹਿਰੇਦਾਰ ਮੰਤਰੀਆਂ ਵਿੱਚੋਂ? ਰਾਜਾ ਕਹਿਣ ਲੱਗਾ ਕਿ ਨਹੀਂ, ਇਹਨਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਜਾ ਰਿਹਾ, ਮੈਂ ਇਕੱਲਾ ਹੀ ਜਾ ਰਿਹਾ। ਅੱਛਾ, ਫਿਰ ਤੂੰ ਆਪਣੇ ਨਾਲ ਕਿੰਨੀ ਕੁ ਸੰਪਤੀ ਲੈ ਕੇ ਉੱਧਰ ਨੂੰ ਤੁਰ ਰਿਹਾ? ਜਾਂ ਕੋਈ ਤੋਸਾ ਰਸਤੇ ਦਾ ਖਜ਼ਾਨਾ ਤੇ ਨਾਲ ਲਿਆ ਹੋਵੇਗਾ? ਰਾਜਾ ਕਹਿਣ ਲੱਗਾ ਕਿ ਨਹੀਂ, ਜਿਸ ਰਸਤੇ ਹੁਣ ਮੈਂ ਜਾ ਰਿਹਾ ਉਸ ਰਸਤੇ ਕੋਈ ਖਜ਼ਾਨਾ ਵੀ ਨਾਲ ਨਹੀਂ ਜਾਣਾ। ਉਸ ਵੇਲੇ ਉਸ ਮੂਰਖ ਨੇ ਉਹ ਜਿਹੜੀ ਛੜੀ ਸੀ ਉਹ ਰਾਜੇ ਨੂੰ ਸੌਂਪ ਦਿੱਤੀ। ਰਾਜਾ ਕਹਿਣ ਲੱਗਾ ਕਿ ਤੇਰਾ ਕੀ ਮਤਲਬ? ਉਹ ਕਹਿਣ ਲੱਗਾ ਰਾਜਨ, ਇਹ ਛੜੀ ਤੂੰ ਮੈਨੂੰ ਕਿਹਾ ਸੀ ਕਿ ਜਿਹੜਾ ਮੇਰੇ ਤੋਂ ਵੀ ਵੱਡਾ ਮੂਰਖ ਹੋਵੇਗਾ ਉਹਨੂੰ ਦੇਣੀ, ਪਰ ਮੈਨੂੰ ਲੱਗਦਾ ਹੈ ਕਿ ਤੇਰੇ ਕੋਲ ਰਾਜ ਭਾਗ ਵੀ ਸੀ, ਤੇਰੇ ਕੋਲ ਸਾਰੇ ਸੁੱਖ ਸਾਧਨ ਸਨ, ਪਰ ਤੂੰ ਫਿਰ ਵੀ ਨਾਮ ਨਹੀਂ ਜਪਿਆ, ਪਰਮਾਤਮਾ ਦਾ ਸ਼ੁਕਰ ਨਹੀਂ ਕੀਤਾ, ਔਰ ਰਾਜ ਭਾਗ ਹੁੰਦਿਆਂ ਹੋਇਆਂ ਨਾ ਕੋਈ ਪੁੰਨ ਦਾ ਕਰਮ ਕੀਤਾ ਜਿਹਦੇ ਨਾਲ ਤੇਰਾ ਜਸ ਹੋਵੇ, ਤੇਰਾ ਪਰਲੋਕ ਦੇ ਵਿੱਚ ਸਤਿਕਾਰ ਹੋਵੇ। ਇਸ ਕਰਕੇ ਮੂਰਖਾਂ ਤੋਂ ਵੱਡਾ ਮੂਰਖ ਮੈਨੂੰ ਤੂੰ ਹੀ ਲੱਗਦਾ, ਇਸ ਕਰਕੇ ਮੈਂ ਛੜੀ ਤੈਨੂੰ ਹੀ ਸੌਂਪਦਾ ਕਿ ਤੇਰੇ ਕੋਲ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਹੁਣ ਤੂੰ ਜਿੱਧਰ ਨੂੰ ਜਾ ਰਿਹਾ ਤੂੰ ਖਾਲੀ ਹੱਥ ਜਾ ਰਿਹਾ, ਤੇਰੇ ਨਾਲ ਕੋਈ ਤੁਰਨ ਨੂੰ ਤਿਆਰ ਨਹੀਂ, ਤੇਰੇ ਖਜ਼ਾਨੇ ਤੇਰੇ ਨਾਲ ਜਾਣ ਨੂੰ ਤਿਆਰ ਨਹੀਂ। ਫਿਰ ਆ ਛੜੀ ਤੂੰ ਆਪਣੀ ਆਪਣੇ ਕੋਲ ਰੱਖ। ਮੈਨੂੰ ਇਹ ਸਮਝ ਪੈ ਗਈ ਹੈ ਕਿ ਮਨੁੱਖ ਇਸ ਸੰਸਾਰ ਵਿੱਚੋਂ ਕੁਝ ਵੀ ਨਾਲ ਲੈ ਕੇ ਤੁਰਦਾ ਹੀ ਨਹੀਂ। ਗੁਰੂ ਕਲਗੀਧਰ ਜੀ ਦੇ ਬਚਨ ਨੇ, ਇੰਨੇ ਵੱਡੇ ਵੱਡੇ ਰਾਜੇ ਸੰਸਾਰ ਵਿੱਚ ਆਏ ਨੇ, ਪਰ ਮਹਾਰਾਜ ਕਥਨ ਕਰਦੇ ਨੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਇਹਨਾਂ 'ਤੇ ਮਾਣ ਰੱਖ, ਠੀਕ ਹੈ ਤੇਰੀ ਜ਼ਿੰਮੇਵਾਰੀ ਤੇਰੇ ਫਰਜ਼ ਨੇ, ਪਰ ਉਹਨਾਂ ਫਰਜ਼ਾਂ ਦੇ ਵਿੱਚ ਤੂੰ ਇਹ ਫਰਜ਼ ਨਾ ਭੁੱਲ ਕਿ ਇਹ ਸੰਸਾਰ ਦੇ ਵਿੱਚ ਤੂੰ ਆਇਆ ਕੀ ਕਰਨ ਵਾਸਤੇ ਹੈ, ਔਰ ਕਿਹੜਾ ਲਾਹਾ ਤੂੰ ਲਵੇਂ ਜਿਹੜਾ ਤੇਰੇ ਪਰਲੋਕ ਨੂੰ ਨਾਲ ਤੁਰੇਗਾ। ਇਸ ਕਰਕੇ ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਹ ਮਨਾ, ਪਰਲੋਕ ਦੇ ਵਿੱਚ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਤੇਰਾ ਸਾਥੀ ਹੋਵੇਗਾ। ਜਹ ਮਹਾਂਭਿਆਨ ਦੂਤ ਜਮ ਦਲੈ। ਹੁਣ ਇਹ ਸੰਸਾਰਿਕ ਜੀਵ ਜਿਹੜਾ ਆਪਣੀ ਮਤ ਨੂੰ ਵੱਡਾ ਦੱਸਦਾ ਸੀ, ਇਹ ਤਾਂ ਕਹਿੰਦਾ ਜੀ ਪਰਲੋਕ ਵੀ ਕੋਈ ਨਹੀਂ, ਜਮ ਦੂਤ ਵੀ ਕੋਈ ਨਹੀਂ, ਪਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ ਜਿਹੜਾ ਮਹਾਂਭਿਆਨ, ਮਹਾਂਭਿਆਨ ਤੋਂ ਭਾਵ ਬੜੇ ਭਿਆਨਕ, ਦੂਤ ਜਮ ਦਲੈ, ਜਮ ਦੂਤਾਂ ਦਾ ਜਿੱਥੇ ਦਲ ਹੁੰਦਾ ਹੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਮਹਾਰਾਜ ਕਹਿੰਦੇ ਨੇ ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਤੁਰੇਗਾ ਤੇ ਤੈਨੂੰ ਇਹਨਾਂ ਜਮਾਂ ਦੂਤਾਂ ਤੋਂ ਬਚਾ ਸਕਦਾ ਹੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਜਿੱਥੇ ਬੜੀ ਭਾਰੀਆਂ ਮੁਸ਼ਕਲਾਂ ਪੈਣਗੀਆਂ। ਹਰ ਕੋ ਨਾਮ ਖਿਨ ਮਾਹੇ ਉਧਾਰੀ, ਪਰਮਾਤਮਾ ਦਾ ਨਾਮ ਇੱਕ ਖਿਨ ਵਿੱਚ ਤੇਰਾ ਉਧਾਰ ਕਰੇਗਾ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਪੁਨਹ ਚਰਨ ਤੋਂ ਭਾਵ ਹੁੰਦਾ ਪ੍ਰਾਸ਼ਚਿਤ ਵਜੋਂ ਕੀਤੇ ਹੋ ਕਰਮ। ਕਈ ਵਾਰੀ ਮਨੁੱਖ ਮਨ ਵਿੱਚ ਪਹਿਲੇ ਸਮਿਆਂ ਦੇ ਵਿੱਚ ਜਦੋਂ ਕੋਈ ਬੰਦੇ ਨੂੰ ਇਹ ਸੋਝੀ ਹੋਣੀ ਕਿ ਮੈਂ ਬੜਾ ਮਾੜਾ ਕਰਮ ਕੀਤਾ ਹੈ, ਉਹਨੇ ਕੋਈ ਨਾ ਕੋਈ ਕਰਮ ਐਸਾ ਕਰਨਾ ਜਿਹਦੇ ਨਾਲ ਮੇਰੇ ਕੀਤੇ ਹੋ ਕਰਮ ਨਾਸ ਹੋ ਜਾਣ, ਪਾ ਮੈਂ ਪ੍ਰਾਸ਼ਚਿਤ ਕਰਮ ਕਰਾਂ। ਕੋਈ ਨੰਗੇ ਪੈਰੀ ਕਿੰਨਾ ਸਮਾਂ ਤੁਰਨ ਲੱਗ ਪੈਂਦੇ, ਕੋਈ ਬਸਤਰ ਹੀ ਨਹੀਂ ਸੀ ਧਾਰਦੇ, ਕਿਉਂਕਿ ਇੰਨੀ ਕੀ ਸਮਝ ਸੀ ਕਿ ਮੈਂ ਜੀ ਪ੍ਰਾਸ਼ਚਿਤ ਵਜੋਂ ਇਹ ਕਰਮ ਕਰ ਰਿਹਾ। ਪਰ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਛੱਡ ਕੇ ਜਿੰਨੇ ਮਰਜ਼ੀ ਤੂੰ ਪ੍ਰਾਸ਼ਚਿਤ ਕਰਮ ਕਰਕੇ ਦੇਖ ਲੈ ਕਿ ਮੈਨੂੰ ਬੜਾ ਪਛਤਾਵਾ ਹੈ ਜੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਜਿੰਨੇ ਮਰਜ਼ੀ ਪ੍ਰਾਸ਼ਚਿਤ ਕਰਮ ਕਰ, ਪਰ ਇਹਦੇ ਨਾਲ ਤੇਰਾ ਭਲਾ ਹੋਣ ਵਾਲਾ ਨਹੀਂ। ਹਰ ਕੋ ਨਾਮ ਕੋਟ ਪਾਪ ਪਰ ਹਰੈ, ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੇਰੇ ਕਰੋੜਾਂ ਪਾਪਾਂ ਨੂੰ ਵੀ ਪਰਹਰੈ ਨਾਸ਼ ਕਰਨ ਦੀ ਸਮਰੱਥਾ ਰੱਖਦਾ, ਕਿਉਂਕਿ ਜਿੱਡੇ ਵੱਡੇ ਮਨੁੱਖ ਦੇ ਕੀਤੇ ਹੋਏ ਪਾਪ ਨੇ ਨਾ, ਉਸ ਤੋਂ ਵੀ ਵੱਡਾ ਪਰਮਾਤਮਾ ਦਾ ਨਾਮ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ,
गुर का बचन, गुरु का बचन, गुरु का शब्द करोड़ा ही कर्मां नूं नाश करन दी समर्था रखता है। इसलिए महाराज कहिंदे ने जिन्ने मर्जी प्राश्चित कर्म करके देख, चलो जो सिख पंथ की रवायत है, जे कोई जीव तो माड़ा कर्म होवे भी पंजां प्यारियां पास पेश हो करके उस वेले वो बेनती करदा मेरे तो फलाना कर्म हो गया सी, भुलण अंदर सब को अभुल गुरु करतार, ते पंज प्यारे साहबान भी उन्हूं ये तनखा लाउंदे ने जो शब्द जो पंथ की रवायत है। चलो जिन्हां नूं नहीं समझ उन्हां नूं यूं लगदा बाणी पढ़नी सेवा भी तनखा है। हाँ ये पंथ की रवायत है कि जे कोई वड्डी भुल हो जाए वो पंजां प्यारियां पास पेश हो करके फिर वो तनखा लाउंदा है।

ਔਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾਂਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮੰ ਕਰੋਤ। ਇਸ ਲਈ ਪਰਮਾਤਮਾ ਦਾ ਨਾਮ ਹੀ ਹੈ ਕਰੋੜਾਂ ਪਾਪਾਂ ਨੂੰ ਪਰ ਹਰੇ ਨਾਸ਼ ਕਰਦਾ ਹੈ। ਗੁਰਮੁਖ ਨਾਮ ਜਪੋ ਮਨ ਮੇਰੇ ਐ ਮੇਰੇ ਮਨਾ ਮੁਖੀ ਗੁਰਾਂ ਪਾਸੋਂ ਨਾਮ ਲੈ ਕੇ ਤੂੰ ਜਪ ਜਾਂ ਤੂੰ ਗੁਰਮੁਖ ਬਣ ਕੇ ਪਰਮਾਤਮਾ ਦਾ ਨਾਮ ਜਪ। ਨਾਨਕ ਭਾਵ ਉਹ ਸੁਖ ਘਨੇਰੇ ਘਨੇਰੇ ਹੀ ਸੁਖ ਤੈਨੂੰ ਪ੍ਰਾਪਤ ਹੋਣਗੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਬੰਦੇ ਦੇ ਮਨ ਵਿੱਚ ਇਹੋ ਇੱਛਾ ਹੁੰਦੀ ਹੈ ਨਾ ਕਿ ਮੈਨੂੰ ਰਾਜ ਭਾਗ ਮਿਲੇ। ਔਰ ਜਿਹੜਾ ਕੋਈ ਛੋਟੇ ਇਲਾਕੇ ਦਾ ਰਾਜਾ ਹੈ ਉਹ ਸੋਚਦਾ ਹੈ ਕਿ ਮੈਂ ਵੱਡੇ ਮੁਲਕ ਦਾ ਰਾਜ ਕਰਾਂ। ਫਿਰ ਹੌਲੀ ਹੌਲੀ ਮਨ ਵਿੱਚ ਇਹ ਇੱਛਾ ਵੱਧਦੀ ਹੈ ਕਿ ਮੈਨੂੰ ਸਾਰੇ ਸੰਸਾਰ ਦਾ ਹੀ ਰਾਜ ਮਿਲ ਜਾਵੇ। ਮਾਰੇ ਕਥਨ ਕਰਦੇ ਨੇ ਹਰ ਕੋ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਜਿੰਨਾ ਮਰਜ਼ੀ ਯਤਨ ਕਰਕੇ ਦੇਖ ਲਏ ਪਰ ਸੁੱਖ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਹੈ। ਸਾਰੀ ਸ੍ਰਿਸ਼ਟੀ ਦਾ ਰਾਜ ਵੀ ਲੈ ਲਵੇ ਪਰ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਸੁੱਖ ਉਹਨੇ ਵੀ ਨਹੀਂ ਪਾਇਆ। ਜਾਰਜ ਪੰਚਮ ਰਾਜਾ ਹੋਇਆ। ਜਰਮਨ ਦੀ ਜਿਸ ਵੇਲੇ ਜੰਗ ਲੱਗੀ ਹੈ 1912-13 ਦੀ ਘਟਨਾ ਹੈ। ਜਿਸ ਵੇਲੇ ਜੰਗ ਹੋਈ ਇਹ ਜਾਰਜ ਪੰਚਮ ਰਾਜਾ ਨੂੰ ਨੀਂਦ ਨਹੀਂ ਸੀ ਪੈਂਦੀ ਕਿਉਂਕਿ ਪਹਿਲਾਂ ਰਾਜੇ ਨੂੰ ਇੱਛਾ ਹੁੰਦੀ ਹੈ ਕਿ ਮੈਂ ਵੱਡਾ ਰਾਜ ਕਰਾਂ ਅਤੇ ਜਿਸ ਵਕਤ ਰਾਜ ਮਿਲ ਜਾਂਦਾ ਹੈ ਨਾ ਲੱਖਾਂ ਬੰਦਿਆਂ ਦਾ ਦੁੱਖ ਕੇਵਲ ਇੱਕ ਰਾਜੇ ਨੂੰ ਮਿਲਦਾ ਹੈ। ਕਿਉਂ? ਕਿਉਂਕਿ ਉਹਨੂੰ ਇਹੋ ਹੀ ਪਛਤਾਵਾ ਰਹਿੰਦਾ ਦੁੱਖ ਰਹਿੰਦਾ ਡਰ ਰਹਿੰਦਾ ਕਿਤੇ ਮੇਰਾ ਰਾਜ ਭਾਗ ਖੁਸ ਨਾ ਜਾਵੇ। ਜਿਹੜਾ ਇੱਕ ਕਿਰਤੀ ਬੰਦਾ ਕਿਰਤ ਕਰਕੇ ਆਰਾਮ ਦੇ ਨਾਲ ਚੈਨ ਦੀ ਨੀਂਦ ਸੌਂਦਾ ਹੈ ਨਾ ਰਾਜੇ ਨੂੰ ਕਦੇ ਵਾਸਤੇ ਉਸ ਤਰ੍ਹਾਂ ਦਾ ਸੁੱਖ ਮਿਲਦਾ ਹੀ ਨਹੀਂ। ਉਹ ਜਾਰਜ ਪੰਚਮ ਰਾਜਾ ਜਿਸ ਵੇਲੇ ਅੰਗਰੇਜ਼ਾਂ ਦੇ ਨਾਲ ਜੰਗ ਹੋ ਰਹੀ ਸੀ ਅੰਗਰੇਜ਼ਾਂ ਦਾ ਰਾਜਾ ਹੋਇਆ ਜਰਮਨ ਦੀ ਜੰਗ ਹੋ ਰਹੀ ਸੀ ਰਾਤ ਵੇਲੇ ਉਸ ਨੂੰ ਬਿਜਲੀ ਦੇ ਝਟਕੇ ਦੇ ਕੇ ਸੌਂਦੇ ਸਨ ਇਹਨੂੰ ਨੀਂਦ ਪੈ ਜਾਵੇ। ਮਹਾਰੇ ਗੁਰੂ ਅਰਜਨ ਦੇਵ ਸਾਹਿਬ ਕਥਨ ਕਰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਸਿਕੰਦਰ ਨੇ ਸਾਰੀ ਦੁਨੀਆਂ 'ਤੇ ਰਾਜ ਕੀਤਾ ਪਰ ਜਾਣ ਸਮੇਂ ਉਹਦੇ ਤਨ 'ਤੇ ਵੈਸੇ ਬੜੇ ਉਹਦੇ ਕੋਲ ਵੈਦ ਸਨ ਸਿਆਣੇ ਸਿਆਣੇ ਨੀਮ ਹਕੀਮ ਸਨ ਪਰ ਅਖੀਰ ਜਿਹੜਾ ਸਿਕੰਦਰ ਸੀ ਉਹ ਸਰੀਰ ਕਰਕੇ ਰੋਗੀ ਹੋਇਆ ਬਹੁਤ ਦੁਖੀ ਸੀ। ਔਰ ਜਿਸ ਵਕਤ ਉਹਨੂੰ ਸੁੱਝਿਆ ਕਿ ਮੈਂ ਹੁਣ ਅੰਤਿਮ ਸਵਾਸਾਂ 'ਤੇ ਹਾਂ ਉਹਨੇ ਆਪਣੇ ਬੰਦਿਆਂ ਨੂੰ ਕਿਹਾ ਕਹਿੰਦਾ ਜਦੋਂ ਮੇਰਾ ਜਨਾਜ਼ਾ ਲੈ ਕੇ ਜਾਓਗੇ ਨਾ ਮੇਰੇ ਹੱਥ ਕਫਨ 'ਚੋਂ ਬਾਹਰ ਰੱਖਿਓ। ਕਹਿਣ ਲੱਗੇ ਕਿਉਂ? ਕਹਿੰਦਾ ਦੁਨੀਆਂ ਦੇ ਲੋਕ ਦੇਖ ਲੈਣ ਕਿ ਸਿਕੰਦਰ ਨੇ ਦੁਨੀਆਂ 'ਤੇ ਰਾਜ ਕੀਤਾ ਪਰ ਅਖੀਰ ਸਿਕੰਦਰ ਖਾਲੀ ਹੱਥੇ ਸੰਸਾਰ ਤੋਂ ਜਾ ਰਿਹਾ। ਮਹਾਰੇ ਗੁਰੂ ਅਰਜਨ ਦੇਵ ਸਾਹਿਬ ਕਥਨ ਕਰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਪਰ ਮਹਾਰੇ ਸੁੱਖ ਮਿਲੇਗਾ ਕਿੱਥੋਂ? ਸਾਹਿਬ ਕਹਿੰਦੇ ਹਰ ਕਾ ਨਾਮ ਜਪਤ ਹੋਏ ਸੁਖੀ ਆ। ਪਰਮਾਤਮਾ ਦਾ ਨਾਮ ਜਪ ਸੁਖੀ ਆ ਜੇ ਤੂੰ ਸੁੱਖ ਲੈਣਾ ਚਾਹੁੰਦਾ ਹੈ। ਹਾਂ ਜੇ ਕੋਈ ਰਾਜਾ ਰਾਜ ਕਰਕੇ ਵੀ ਬਹੁਤ ਦੁਖੀ ਹੋਵੇ ਮਹਾਰੇ ਕਹਿੰਦੇ ਹਰ ਕਾ ਨਾਮ ਜਪਤ ਹੋਏ ਸੁਖੀ ਆ। ਉਹ ਰਾਜੇ ਨੂੰ ਵੀ ਸੁੱਖ ਮਿਲ ਸਕਦਾ ਹੈ ਜੇ ਉਹ ਰਾਜਾ ਆਪਣੇ ਰਾਜ ਵਿੱਚ ਧਰਮ ਘੁਮਾਵੇ ਪਰਮਾਤਮਾ ਦਾ ਨਾਮ ਜਪੇ। ਰਾਜਾ ਜਨਕ ਬਹੁਤ ਵੱਡਾ ਰਾਜਾ ਹੋਇਆ ਪਰ ਗ੍ਰੰਥਾਂ ਵਿੱਚ ਉਹਦੀ ਵਾਰ ਵਾਰ ਮਿਸਾਲ ਮਿਲਦੀ ਹੈ। ਜਿੱਥੇ ਰਾਜਾ ਨਾਮ ਜਪ ਕਰਕੇ ਆਪ ਸੁਖੀ ਸੀ ਆਪ ਤਰਿਆ ਉੱਥੇ ਜਿਹੜਾ ਵੀ ਉਹਦੀ ਸ਼ਰਨ ਵਿੱਚ ਚੱਲ ਕੇ ਆਉਂਦਾ ਸੀ ਉਹਨੂੰ ਵੀ ਆਤਮਕ ਸੁੱਖ ਦਿੰਦਾ ਸੀ। ਵੱਡੇ ਵੱਡੇ ਸੁਖਦੇਵ ਮੁਨੀ ਵਰਗੇ ਰਾਜੇ ਜਨਕ ਦੀ ਸ਼ਰਨ ਵਿੱਚ ਆ ਕਰਕੇ ਗੁਰੂ ਦੀਖਿਆ ਲੈ ਕੇ ਉਹ ਵੀ ਘਾਲਣਾ ਵਾਲੇ ਕਮਾਈ ਵਾਲੇ ਬਣੇ। ਰਾਜੇ ਜਨਕ ਨੇ ਕਮਾਈ ਦੇ ਨਾਲ ਅਨੇਕਾਂ ਹੀ ਪਾਪੀਆਂ ਦਾ ਉਧਾਰ ਕੀਤਾ। ਇਸ ਕਰਕੇ ਮਹਾਰਾਜ ਕਹਿੰਦੇ ਜੇ ਬੰਦਾ ਸੋਚੇ ਇਕੱਲਾ ਰਾਜ ਭਾਗ ਲੈ ਕੇ ਸੁੱਖ ਮਿਲਦਾ ਹੈ ਇਹ ਗੱਲ ਬਿਲਕੁਲ ਗਲਤ ਹੈ। ਨਾਮ ਤੋਂ ਬਿਨਾਂ ਕਿਸੇ ਨੂੰ ਸੁੱਖ ਨਹੀਂ ਜੇ ਮਿਲਿਆ। ਭਗਤ ਧਰੂ ਜੀ ਆਪਣੀ ਮਾਂ ਨੂੰ ਇਹੋ ਹੀ ਸਵਾਲ ਕੀਤਾ ਸੀ ਜਦੋਂ ਮੂੰਹ 'ਤੇ ਚਪੇੜਾਂ ਪਈਆਂ ਮਤਰੇਈ ਮਾਂ ਕੋਲੋਂ। ਉਹਨੇ ਪੁੱਛਿਆ ਸੀ ਮਾਂ ਸਾਵਾਣੀ ਹੈ ਕਿ ਸੁਰੀਤਾ, ਰਾਣੀ ਹੈ ਕਿ ਗੋਲੀ? ਔਰ ਧਰੂ ਜੀ ਦੀ ਮਾਂ ਕਹਿੰਦੀ ਸੀ ਹਾਂ ਮੈਂ ਰਾਣੀ ਜ਼ਰੂਰ ਹਾਂ ਪਰ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪਰਮਾਤਮਾ ਦਾ ਨਾਮ ਨਾ ਜਪਿਆ ਹੋਣ ਕਰਕੇ ਮੈਨੂੰ ਰਾਣੀਆਂ ਵਾਲਾ ਸੁੱਖ ਨਹੀਂ ਮਿਲਿਆ। ਬੰਦਾ ਠੀਕ ਹੈ ਬਹੁਤ ਯਤਨ ਕਰਕੇ ਘਾਲਣਾ ਘਾਲ ਕੇ ਉਹ ਪਦਾਰਥ ਲੈ ਲੈਂਦਾ ਹੈ ਉਹ ਅਹੁਦੇ ਮਾਣ ਲੈਂਦਾ ਹੈ ਪਰ ਜਿਹੜਾ ਆਤਮਕ ਸੁੱਖ ਹੈ ਮਾਰੇ ਕਥਨ ਕਰਦੇ ਨੇ ਹਰ ਕਾ ਨਾਮ ਜਪਤ ਹੋਏ ਸੁਖੀ ਆ। ਪਰਮਾਤਮਾ ਦਾ ਨਾਮ ਜਪ ਕੇ ਹੀ ਸੁੱਖ ਮਿਲਦਾ ਹੈ। ਲੱਖ ਕਰੋੜੀ ਬੰਧਨ ਪਰੈ, ਲੱਖਾਂ ਕਰੋੜਾਂ ਬੰਧਨ ਪੈ ਜਾਣ ਹਰ ਕਾ ਨਾਮ ਜਪਤ ਨਿਸਤਰੈ। ਤੂੰ ਪਰਮਾਤਮਾ ਦਾ ਨਾਮ ਜਪੀ ਨਾਮ ਤਾਂ ਇਹ ਸੰਸਾਰ ਤੋਂ ਤਾਰ ਦਿੰਦਾ ਹੈ ਤੇਰੇ ਬੰਧਨ ਕਿਉਂ ਨਹੀਂ ਕੱਟੇਗਾ। ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ, ਅਨੇਕਾਂ ਮਾਇਆ ਦੇ ਜਿਹੜੇ ਰੰਗ ਨੇ

ਮਾਇਆ ਦੇ ਜਿਹੜੇ ਪ੍ਰੇਮ ਹਨ, ਸੋ ਮਾਇਆ ਦੇ ਕੌਤਕ ਤਿੱਖ ਨਾ ਬੁਝਾਵੇ, ਤ੍ਰਿਸ਼ਨਾ ਦੀ ਪਿਆਸ ਨੂੰ ਬੁਝਾਉਣ ਵਾਲੇ ਨਹੀਂ ਨੇ। ਜਿੰਨਾ ਮਰਜ਼ੀ ਬੰਦੇ ਕੋਲ ਪਦਾਰਥ ਹੋਵੇ ਪਰ ਉਹਦੀ ਤ੍ਰਿਸ਼ਨਾ ਦੀ ਪਿਆਸ ਕਦੇ ਨਹੀਂ ਬੁਝੀ। ਹਰ ਕਾ ਨਾਮ ਜਪਤਾ ਗਾਵੈ, ਹਾਂ ਨਾਮ ਜਪਣ ਵਾਲੇ, ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਮਹਾਰਾਜ ਕਹਿੰਦੇ ਮਨ ਕਰਕੇ ਜਿਹੜੇ ਜਪਦੇ ਨੇ ਉਹ ਅਗਾਵੈ, ਉਹੀ ਰੱਜੇ ਹਨ। ਨਾਮ ਹੀ ਹੈ ਜਿਹੜਾ ਸਾਨੂੰ ਤ੍ਰਿਪਤੀ ਦੇਵੇਗਾ। ਜਿਹ ਮਾਰਗ ਇਹੋ ਜਾਤ ਇਕੇਲਾ, ਜਿਸ ਰਸਤੇ ਜੀਵ ਇਕੱਲਾ ਤੁਰਦਾ ਹੈ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਮਹਾਰਾਜ ਕਹਿੰਦੇ ਤੂੰ ਨਾਮ ਜਪੀ, ਵਾਹਿਗੁਰੂ ਦਾ ਨਾਮ ਤੇਰੇ ਨਾਲ ਸਾਥੀ ਹੋਵੇਗਾ, ਸੁਹੇਲਾ ਤੈਨੂੰ ਸੁੱਖ ਦੇਵੇਗਾ। ਹਰ ਐਸਾ ਨਾਮ ਮਨ ਸਦਾ ਧਿਆਈਐ ਐ ਮਨਾ, ਪਰਮਾਤਮਾ ਦੇ ਐਸੇ ਨਾਮ ਨੂੰ ਤੂੰ ਕਿਉਂ ਨਹੀਂ ਧਿਆਰਿਆ, ਸਦਾ ਉਸ ਦੇ ਨਾਮ ਨੂੰ ਧਿਆ। ਨਾਨਕ ਗੁਰਮੁਖ ਪਰਮ ਗਤ ਪਾਈਐ, ਜੇ ਮੁਖੀ ਗੁਰਾਂ ਕੋਲੋਂ ਨਾਮ ਲੈ ਕੇ ਧਿਆਵੇਂਗਾ, ਪਰਮ ਗਤੋਂ ਭਾਵ ਤੂੰ ਕੇਵਲ ਮੋਕਸ਼ ਪਾ ਲਵੇਂਗਾ। ਛੂਟਤ ਨਹੀਂ ਕੋਟ ਲੱਖ ਬਾਹੀ, ਭਾਵੇਂ ਲੱਖਾਂ ਕਰੋੜਾਂ ਬਾਹਾਂ ਜੀਵ ਦੀ ਮਦਦ ਵਾਸਤੇ ਖੜੀਆਂ ਹੋਣ, ਭਾਵ ਜਿਸ ਤਰ੍ਹਾਂ ਕਈਆਂ ਨੇ ਬਹੁਤ ਸਿਪਾਹੀ ਰੱਖੇ, ਅੱਜ ਵੀ ਆਪਾਂ ਦੇਖਦੇ ਹਾਂ ਬੜੇ ਬੋਡੀ ਗਾਰਡ ਨੇ, ਪਰ ਮਾਰ ਗੁਰੂ ਅਰਜਨ ਦੇਵ ਸਾਹਿਬ ਕਥਨ ਕਰਦੇ ਨੇ ਲੱਖਾਂ ਕਰੋੜਾਂ ਬਾਹਾਂ ਉਹਦੀ ਸਹਾਇਤਾ ਵਾਸਤੇ ਤਿਆਰ ਹੋਣ। ਹਰ ਕੋ ਨਾਮ ਛੂਟਤ ਨਹੀਂ ਕੋਟ ਲੱਖ ਬਾਹੀ, ਪਰ ਜਮਾਂ ਤੋਂ ਉਹ ਛੁੱਟ ਨਹੀਂ ਸਕਦੇ। ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਭਗਤ ਫਰੀਦ ਜੀ ਦੇ ਬਚਨ ਨੇ ਕਿ ਜਿਸ ਵੇਲੇ ਇਹ ਜਮਾਂ ਦੇ ਦੂਤ ਚੱਲ ਕੇ ਆਉਂਦੇ ਨੇ, ਚਲੋ ਆਪਾਂ ਜਮਦੂਤ ਕਹਿੰਦੇ ਹਾਂ ਇਸਲਾਮ ਦੇ ਵਿੱਚ, ਉਹ ਮਲਕਲ ਸ਼ਬਦ ਵਰਤਦੇ ਨੇ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਭਾਵ ਜਿੰਨੀ ਮਰਜ਼ੀ ਬੰਦਾ ਸਿਪਾਹੀ ਖੜੇ ਕਰ ਲਏ, ਸ਼ੀਸ਼ ਮਹਿਲ ਬਣਾ ਲਵੇ, ਜਿਸ ਤਰ੍ਹਾਂ ਰਾਜੇ ਪਰਿਸ਼ਤ ਨੇ ਬਣਾਏ ਸਨ, ਬਹੁਤ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸੈ, ਬਿਖਮ ਥਾਨ ਬਸੰਤ ਉਚੈ ਨਹਿ ਸਿਮਰੰਤ ਮਰਣੰ ਕਦਾਂਚੈ। ਗੰਗਾ ਦੀਆਂ ਲਹਿਰਾਂ ਵਿੱਚ ਸ਼ੀਸ਼ ਮਹਿਲ ਖੜੇ ਕਰ ਲਏ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਖੜੇ ਕਰ ਦਿੱਤੇ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ, ਪਰ ਮਾਰੇ। ਗੁਰੂ ਅਰਜਨ ਦੇਵ ਸਾਹਿਬ ਦੇ ਬੱਚਿਆਂ ਨੇ ਸਲੋਕ ਸਹਿਸਕ੍ਰਿਤੀ ਦੇ, ਹੋਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ, ਜਿਸ ਵੇਲੇ ਅਕਾਲ ਪੁਰਖ ਦੀ ਆਗਿਆ ਹੋਈ ਇੱਕ ਕੀੜੀ ਨੇ ਰਾਜੇ ਪਰਿਸ਼ਤ ਦੇ ਸਾਖ ਖਤਮ ਕਰ ਦਿੱਤੇ ਸੀ। ਇਸ ਲਈ ਕਰੋੜਾਂ ਹੀ ਲੱਖਾਂ ਹੀ ਬਾਹਾਂ ਇਹਦੀ ਮਦਦ ਵਾਸਤੇ ਹੋਣ, ਪਰ ਮਹਾਰਾਜ ਕਹਿੰਦੇ ਨੇ ਕਾਲ ਤੋਂ ਜਮਾਂ ਦੇ ਦੂਤਾਂ ਤੋਂ ਕੋਈ ਵੀ ਬਚ ਨਹੀਂ ਸਕਿਆ। ਐਸਾ ਨਾਮ ਨਾਮ ਜਪਤ ਤਹਿ ਪਾਰ ਪਰਾਹੀ, ਹਾਂ ਪਰਮਾਤਮਾ ਦਾ ਨਾਮ ਜਪੇ ਤਾਂ ਤੂੰ ਜ਼ਰੂਰ ਇਸ ਸੰਸਾਰ ਤੋਂ ਪਾਰ ਹੋਵੇਂਗਾ। ਅਨਕ ਬਿਘਨ ਜਹ ਆਏ ਸੰਘਾਰ ਹੈ, ਅਨੇਕਾਂ ਹੀ ਬਿਘਨ ਜਿੱਥੇ ਆ ਕਰਕੇ ਜੀਵਨ ਨੂੰ ਸੰਘਾਰਦੇ ਨੇ, ਮਾਰਦੇ ਨੇ, ਇਹਨੂੰ ਦੁੱਖ ਦਿੰਦੇ ਨੇ, ਬਿਘਨ ਖੜੇ ਕਰਦੇ ਨੇ। ਹਰ ਕਾ ਨਾਮ ਤਤਕਾਲ ਉਧਾਰੈ, ਇਹਨਾਂ ਸਾਰੇ ਬਿਘਨਾਂ ਨੂੰ ਦੂਰ ਕਰਨ ਵਾਲਾ ਪਰਮਾਤਮਾ ਦਾ ਨਾਮ ਹੀ ਹੈ। ਤਤਕਾਲ ਜੀਵ ਦਾ ਉਹ ਨਾਮ ਜਪ ਕੇ ਉਧਾਰ ਹੁੰਦਾ ਹੈ। ਅਨਕ ਜੂਨ ਜਨਮੈ ਮਰ ਜਾਮ, ਮਹਾਰਾਜ ਕਹਿੰਦੇ ਅਨੇਕਾਂ ਜੂਨਾਂ ਦੇ ਵਿੱਚ ਇਹ ਜੀਵ ਜਨਮ ਲੈ ਕੇ ਜਾਂਦਾ ਹੈ, ਔਰ ਫਿਰ ਜਨਮ ਲੈ ਕੇ ਫਿਰ ਮਰਦਾ ਹੈ, ਔਰ ਮਰਨ ਤੋਂ ਬਾਅਦ ਜਾਮ ਜਮਾਂ ਦੇ ਵੱਸ ਪੈਂਦਾ ਹੈ। ਨਾਮ ਜਪਤ ਪਾਵੈ ਬਿਸਰਾਮ, ਹਾਂ ਜੇ ਪਰਮਾਤਮਾ ਦਾ ਨਾਮ ਜਪੇ, ਅਕਾਲ ਪੁਰਖ ਦਾ ਨਾਮ ਜਪੇ, ਤੈਨੂੰ ਬਿਸਰਾਮ ਟਿਕਾ ਮਿਲ ਸਕਦਾ ਹੈ। ਹਉ ਮੈਲਾ ਮਲ ਕਬੂ ਨਾ ਧੋਵੈ, ਹਉਮੈ ਕਰਕੇ ਮਨ ਨੂੰ ਮੈਲ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਇਹ ਮੈਲ ਕਬੂ ਨਾ ਧੋਵੈ, ਜੀਵ ਧੋਣ ਦਾ ਯਤਨ ਹੀ ਨਹੀਂ ਕਰਦਾ। ਹਾਂ ਦੂਜਿਆਂ ਦੇ ਔਗਣ ਸਾਹਮਣੇ ਲਿਆਵੇਗਾ, ਕਹੇਗਾ ਕਿ ਉਹ ਵੀ ਮੈਲਾ, ਫਲਾਣਾ ਵੀ ਮੈਲਾ, ਉਹ ਵੀ ਦੋਸ਼ੀ, ਪਰ ਕਦੇ ਆਪਣੇ ਮਨ ਦੀ ਮੈਲ ਲੱਗੀ ਹੋਈ ਇਹ ਜੀਵ ਇਹਨੂੰ ਦਿਸਦੀ ਹੀ ਨਹੀਂ। ਕਿਉਂਕਿ ਕੱਪੜਾ ਥੋੜ੍ਹਾ ਗੰਦਾ ਹੋਵੇ ਨਾ, ਅਤੇ ਉਸ ਵੇਲੇ ਉਹਦੀ ਮੈਲ ਦਿਸ ਪੈਂਦੀ ਹੈ। ਕਈ ਵਾਰੀ ਇੰਨਾ ਜ਼ਿਆਦਾ ਕੱਪੜਾ ਮੈਲਾ ਹੋ ਜਾਂਦਾ ਹੈ ਕਿ ਉਹਦੀ ਫਿਰ ਮੈਲ ਦਿਸਦੀ ਹੀ ਨਹੀਂ, ਉਵੇਂ ਲੱਗਦਾ ਕਿ ਕੱਪੜਾ ਹੀ ਇਸ ਰੰਗ ਦਾ। ਇਸ ਕਰਕੇ ਪਾਪ ਕਰਕੇ ਹਉ ਮੈਲਾ ਮਲ ਕਬੂ ਨਾ ਧੋਵੈ, ਹਉਮੇ ਦੀ ਮੈਲ ਕਰਕੇ ਜੀਵ ਦਾ ਮਨ ਮੈਲਾ ਹੋਇਆ ਪਿਆ, ਆਪਣੇ ਮਨ ਨੂੰ ਧੋਣ ਦਾ ਇਹ ਯਤਨ ਹੀ ਨਹੀਂ ਕਰਦਾ। ਪਰ ਮਾਰੇ ਕਥਨ ਕਰਦੇ ਨੇ ਹਰ ਕਾ ਨਾਮ ਕੋਟ ਪਾਪ ਖੋਵੈ, ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਕਰੋੜਾਂ ਪਾਪਾਂ ਨੂੰ ਖੋਵੈ, ਨਾਸ਼ ਕਰਨ ਵਾਲਾ ਹੈ, ਕਰੋੜਾਂ ਪਾਪਾਂ ਦੀ ਮੈਲ ਨੂੰ ਧੋਣ ਵਾਲਾ ਹੈ। ਐਸਾ ਨਾਮ ਜਪੋ ਮਨ ਰੰਗ ਐ ਮਨਾ, ਪ੍ਰੇਮ ਦੇ ਨਾਲ ਐਸੇ ਪਰਮਾਤਮਾ ਦੇ ਨਾਮ ਨੂੰ ਤੂੰ ਜਪ, ਨਾਨਕ ਪਾਈਐ ਸਾਧ ਕੈ ਸੰਗ। ਪਰ ਇਹ ਨਾਮ ਮਿਲਦਾ ਕਿੱਥੇ ਆ? ਮਹਾਰਾਜ ਕਥਨ ਕਰਦੇ ਨੇ ਪਾਈਐ ਸਾਧ ਕੈ ਸੰਗ, ਸਾਧੂਆਂ ਦੀ ਸੰਗਤ ਵਿੱਚ ਜਾਂ ਸਤ ਸੰਗਤ ਵਿੱਚ ਬੈਠ ਕੇ ਗੁਰੂ ਦੀ ਉਪਮਾ ਸੁਣ ਕੇ, ਗੁਰੂ ਦੇ ਮੁਖ ਤੋਂ ਗਿਆਨ ਲੈ ਕਰਕੇ,
ਗੁਰੂ ਦੇ ਦਰ ਤੋਂ ਹੀ ਇਹ ਨਾਮ ਦੀ ਪ੍ਰਾਪਤੀ ਹੁੰਦੀ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਜਿਸ ਪਰਲੋਕ ਦੇ ਪੈਂਡਾ ਜਿਹੜਾ ਹੈ ਰਸਤਾ ਹੈ ਉਹਦੇ ਕੋ ਗਿਣੇ ਨਹੀਂ ਜਾ ਸਕਦੇ। ਚਲੋ ਗਰੁੜ ਪੁਰਾਣ ਵਿੱਚ ਲਿਖਿਆ ਹੋਇਆ ਹਜ਼ਾਰਾਂ ਕੋਹ ਦਾ ਪੈਂਡਾ, 86,000 ਯੋਜਨ ਉਹ ਪੈਂਡਾ ਲਿਖਦੇ ਨੇ ਗਰੁੜ ਪੁਰਾਣ ਦੇ ਵਿੱਚ। ਔਰ ਪਰਲੋਕ ਦਾ ਰਸਤਾ 12 ਕੁ ਮਹੀਨਿਆਂ ਦਾ, 1 ਸਾਲ ਦਾ ਲਿਖਿਆ ਹੋਇਆ। ਪਰ ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਜਿਸ ਮਾਰਗ ਰਸਤੇ ਦੇ ਜਿਹੜੇ ਕੋ ਗਿਣੇ ਹੀ ਨਹੀਂ ਜਾ ਸਕਦੇ। ਹਰ ਕਾ ਨਾਮ ਊਹਾ ਸੰਗ ਤੋਸਾ, ਪਰਮਾਤਮਾ ਦਾ ਨਾਮ ਹੈ ਜਿਹੜਾ ਤੇਰਾ ਉੱਥੇ ਖਜ਼ਾਨਾ ਬਣੇਗਾ। ਤੋਸਾ ਹੁੰਦਾ ਪੁਰਾਣੇ ਸਮੇਂ ਜਦੋਂ ਘਰੋਂ ਨਿਕਲਣਾ ਲੰਮੇ ਸਫ਼ਰ 'ਤੇ ਉਹ ਪੰਜੀਰੀ ਜੀ ਬਣਾ ਕੇ ਨਾਲ ਲੈ ਲੈਣੀ ਖਾਣ ਵਾਸਤੇ। ਜਿਸ ਤਰ੍ਹਾਂ ਹੁਣ ਕਿਸੇ ਯਾਤਰਾ ਨੂੰ ਜਾਈਏ, ਪਤਾ ਹੋਵੇ ਕਿ ਰਸਤੇ ਵਿੱਚ ਕੁਝ ਖਾਣ ਨੂੰ ਨਹੀਂ ਮਿਲਣਾ ਅਤੇ ਬੰਦਾ ਘਰੋਂ ਲੈ ਕੇ ਤੁਰਦਾ। ਪਰ ਮਹਾਰਾਜ ਕਹਿੰਦੇ ਜਿਸ ਰਸਤੇ ਇੰਨਾ ਲੰਮਾ ਪੰਧ ਜਿਹਦੇ ਕੋ ਗਿਣੇ ਹੀ ਨਹੀਂ ਜਾ ਸਕਦੇ, ਪਰ ਉਸ ਰਸਤੇ ਦੇ ਵਾਸਤੇ ਤੇਰੇ ਕੋਲ ਖਜ਼ਾਨਾ ਹੀ ਕੋਈ ਨਹੀਂ, ਕਰੇਗਾ ਕੀ? ਹਰ ਕਾ ਨਾਮ ਊਹਾ ਸੰਗ ਤੋਸਾ, ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਤੇਰਾ ਉੱਥੇ ਤੋਸਾ ਬਣੇਗਾ, ਤੇਰਾ ਉੱਥੇ ਭੋਜਨ ਬਣੇਗਾ, ਤੇਰਾ ਸਹਾਰਾ ਬਣੇਗਾ। ਇਸੇ ਤਰ੍ਹਾਂ ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਡੈ ਮਹਾਂਧ ਗੁਬਾਰਾ, ਜਿਸ ਰਸਤੇ ਬਹੁਤਾ ਹੀ ਜਿੱਥੇ ਕੁੱਪ ਹਨੇਰਾ ਹੈ, ਹਨੇਰੇ ਤੋਂ ਭਾਵ ਚਲੋ ਆ ਬਾਹਰ ਨੇਤਰ ਦੇਖਦੇ ਨੇ ਬਾਹਰਲੀ ਰੌਸ਼ਨੀ ਨੂੰ, ਪਰ ਮਾਰੇ ਕਥਨ ਕਰ ਰਹੇ ਨੇ ਪਰਲੋਕ ਦਾ ਪੈਂਡਾ ਐਸਾ ਹੈ ਜਿਹਦੇ ਬਾਰੇ ਇਹ ਦੱਸਿਆ ਗਿਆ ਕਿ ਅੰਧ ਗੁਬਾਰਾ, ਭਾਵ ਜਿੱਥੇ ਬੜਾ ਭਿਆਨਕ ਕੁੱਪ ਹਨੇਰਾ ਹੈ। ਹਰ ਕਾ ਨਾਮ ਸੰਗ ਉਜੀਆਰਾ, ਇੱਕ ਪਰਮਾਤਮਾ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਤੇਰੇ ਨਾਲ ਤੁਰ ਰਿਹਾ ਹੈ ਉਜੀਆਰਾ ਚਾਨਣ ਬਣ ਕੇ। ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਇੱਥੇ ਤੇ ਤੇਰੇ ਬੜੇ ਜਾਣ ਪਛਾਣ ਵਾਲੇ ਨੇ। ਪਰ ਮਾਰੇ ਕਹਿੰਦੇ ਪਰਲੋਕ ਦੇ ਰਸਤੇ ਤਾਂ ਤੇਰੇ ਪਛਾਣ ਵਾਲਾ ਵੀ ਕੋਈ ਨਹੀਂ ਤੈਨੂੰ ਮਿਲਣਾ। ਹਰ ਕਾ ਨਾਮ ਤਹਿ ਨਾਲ ਪਛਾਣੂ, ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਤੇਰੇ ਉੱਥੇ ਪਛਾਣ ਵਾਲਾ ਤੇਰਾ ਸਾਥੀ ਹੋਵੇਗਾ ਜਾਂ ਤੇਰੀ ਪਛਾਣ ਬਣਾਉਣ ਵਾਲਾ ਹੋਵੇਗਾ। ਜਹ ਮਹਾਂ ਭਿਆਨ ਤਪਤ ਬਹੁ ਕਾਮ, ਜਿੱਥੇ ਬੜੀ ਹੀ ਭਿਆਨਕ ਕਾਮ ਤੋਂ ਭਾਵ ਧੁੱਪ ਦੀ ਤਪਸ਼ ਹੋਵੇਗੀ, ਸਾੜੇਗੀ। ਤਹਿ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਉੱਥੇ ਵਾਹਿਗੁਰੂ ਦੇ ਨਾਮ ਦੀ ਹੀ ਤੇਰੇ 'ਤੇ ਛਾਂ ਹੋਵੇਗੀ। ਜਿਸ ਪਰਲੋਕ ਦੇ ਪੈਂਡੇ ਇਹ ਦੱਸਿਆ ਕਿ ਬਹੁਤ ਜ਼ਿਆਦਾ ਤਪਸ਼ ਹੈ, ਮਾਰੇ ਕਹਿੰਦੇ ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਨਾਮ ਤੈਨੂੰ ਛਾਂ ਦੇਣ ਵਾਲਾ, ਠੰਡ ਦੇਣ ਵਾਲਾ ਹੋਵੇਗਾ। ਜਹਾਂ ਤ੍ਰਿਖਾ ਮਨ ਤੁਝ ਆ ਕਰਖੈ, ਜਿੱਥੇ ਬਹੁਤ ਜ਼ਿਆਦਾ ਤ੍ਰਿਖਾ ਤੈਨੂੰ ਤੇ ਲੱਗੇਗੀ, ਮਨਾ ਤੈਨੂੰ ਆ ਕਰਖੈ ਭਾਵ ਖਿੱਚੇਗੀ, ਬਹੁਤੀ ਤੇ ਲੱਗਦੀ। ਬੰਦਾ ਕਹਿੰਦਾ ਪਾਣੀ ਲਓ, 2 ਘੁੱਟ ਪਾਣੀ ਦਓ, ਮੈਨੂੰ ਚੈਨ ਮਿਲ ਜਾਵੇ, ਮੇਰੇ ਪ੍ਰਾਣ ਹੀ ਪਾਣੀ ਨੇ। ਪਰ ਉਹ ਪਰਲੋਕ ਦਾ ਪੈਂਡਾ ਐਸਾ ਹੈ, ਜਹਾਂ ਤ੍ਰਿਖਾ ਮਨ ਤੁਝ ਆਕਰਖ ਹੈ, ਜਿੱਥੇ ਪਿਆਸ ਜਿਹੜੀ ਹੈ ਤੇ ਜਿਹੜੀ ਹੈ ਤੇਰੇ ਮਨ ਨੂੰ ਆਕਰਖ ਹੈ ਖਿੱਚੇਗੀ। ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ, ਮਾਰੇ ਕਹਿੰਦੇ ਹਰ ਹਰ ਨਾਮ ਹੀ ਹੈ ਜਿਹੜਾ ਅੰਮ੍ਰਿਤ ਦੀ ਵਰਖਾ ਕਰਨ ਵਾਲਾ ਹੈ। ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੇਰਾ ਸਾਥੀ ਬਣੇਗਾ, ਜਿਹੜਾ ਤੈਨੂੰ ਠੰਡ ਦੇਵੇਗਾ, ਜਿਹੜਾ ਤੇਰਾ ਭੋਜਨ ਬਣੇਗਾ। ਵਾਹਿਗੁਰੂ ਦਾ ਨਾਮ ਹੀ ਹੈ ਤੇਰੀ ਤਪਸ਼ ਨੂੰ ਦੂਰ ਕਰੇਗਾ, ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਤੇਰੀ ਪਿਆਸ ਨੂੰ ਬੁਝਾ ਕਰਕੇ ਤੈਨੂੰ ਸ਼ਾਂਤੀ ਦੇਵੇਗਾ। ਇਹ ਨਾਮ ਦੀਆਂ ਹੀ ਬਰਕਤਾਂ ਗੁਰੂ ਸਾਹਿਬ ਜੀ ਦੱਸ ਰਹੇ ਹਨ। ਅਤੇ ਮਹਾਰਾਜ ਨੇ ਉਸ ਪੰਧ ਦੀ ਗੱਲ ਕੀਤੀ ਹੈ, ਜਿਸ ਪੰਧ ਨੂੰ ਆ ਸਾਡੇ ਮਾਸ ਦੇ ਬਣੇ ਹੋਏ ਨੇਤਰ ਇਹ ਨਹੀਂ ਦੇਖ ਰਹੇ, ਪਰ ਮਹਾਰਾਜ ਕਹਿੰਦੇ ਨੇ ਹਾਂ ਉਹ ਪਰਲੋਕ ਹੈ। ਪਰ ਉਹ ਪਰਲੋਕ ਦੀ ਗੱਲ ਚਲੋ ਇਹਨਾਂ ਵਿੱਚ ਗ੍ਰੰਥਾਂ ਵਿੱਚ ਵੀ ਆਉਂਦੀ, ਅਨਮਤਾਂ ਦੇ ਗ੍ਰੰਥਾਂ ਵਿੱਚ, ਪਰ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਭਗਤ ਕਬੀਰ ਸਾਹਿਬ ਨੇ ਕਿਹਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦਿ। ਹਾਂ ਉਹਦੇ ਲਈ ਕੋਈ ਸਵਰਗ ਨਰਕ ਨਹੀਂ। ਜਿਹੜੇ ਕਹਿੰਦੇ ਜੀ ਸਵਰਗ ਨਰਕ ਨਹੀਂ ਹੁੰਦੇ, ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਲਈ ਨਹੀਂ ਨੇ। ਕਿਹਦੇ ਲਈ ਨਹੀਂ ਨੇ? ਜਿਹੜਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੈਠਾ ਹੋਇਆ ਉਹਨੂੰ ਫਿਰ ਕਿਸੇ ਤਰ੍ਹਾਂ ਦਾ ਡਰ ਹੀ ਨਹੀਂ ਹੈ, ਉਹਦੇ ਲਈ ਫਿਰ ਤਾਂ ਕਿਸੇ ਤਰ੍ਹਾਂ ਦੀ ਉਹਦੀ ਇੱਛਾ ਵੀ ਨਹੀਂ। ਉਹ ਤਾਂ ਰਾਜ ਨਾ ਚਾਹੂ, ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾਰੇ। ਪਰ ਜਿਹੜੇ ਨਾਮ ਨਹੀਂ ਨਾ ਜਪਦੇ, ਹਾਂ ਸਗਨ ਅਪਸਗਨ ਉਹਨਾਂ ਲਈ ਨਹੀਂ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਸਗਨ ਅਪਸਗਨ ਤਿਸਕੋ ਲੱਗੈ ਜਿਸ ਚੀਤ ਨਾਵੇ, ਬਾਕੀ ਜਿਹੜੇ ਨਾਮ ਹੀ ਨਹੀਂ ਜਪਦੇ, ਬੰਦਗੀ ਹੀ ਨਹੀਂ ਕਰਦੇ, ਉਹਨਾਂ ਉੱਤੇ ਤਾਂ ਸਾਰੀਆਂ ਚੀਜ਼ਾਂ ਲਾਗੂ ਹੋ ਰਹੀਆਂ, ਉਹ ਮਹਾਰਾਜ ਨੇ ਬਾਣੀ ਵਿੱਚ ਦੱਸੀਆਂ ਨੇ। ਸਤਿਗੁਰੂ ਕਿਰਪਾ ਕਰੋ, ਸਾਨੂੰ ਵੀ ਨਾਮ ਦੀ ਦਾਤ ਦੇਵੋ। ਜਿਸ ਨਾਮ ਦੇ ਇੰਨੇ ਫਾਇਦੇ ਹਨ, ਉਹ ਨਾਮ ਆਪਾਂ ਕਿਉਂ ਭੁਲਾਈਏ? ਅਤੇ ਉਹ ਨਾਮ ਜਪਣ ਵਾਸਤੇ
ना ते घर परिवार छड्डन नूं किया, ना महाराज ने कोई काम कार छड्डन नूं किया है। हां हाथ पाऊ कर काम सब जीत निरंजन नाल, हथां पैरां नाल तू काम कर, पर चित करके परमात्मा दे भजन नूं जरूर करें। इहो इह तेरी अवसर इह तेरी बार, घट पीतर तू देख मुरार, इहो ही वारी है परमात्मा दा नाम जप करके भई प्राप्त मान खुदे होरिया गोबिंद मिलन की इह तेरी बरी है। इत्थे आपां चार पदे अज दूजी अष्टपदी दे सरवण कीते ने, इन्हियां बेनतियां प्रवान करनियां, भुलां दी मुआफी देनी, अगे वास्ते असीस देनी। आओ दो पंक्तियां सरवण करिए, फतेह बुलाइए। जहा त्रिखा मन तुझ आकरख तह नानक हर हर अमृत बरख। वाहिगुरु जी का खालसा वाहिगुरु जी की फतेह। राम कली महला तीजा आनंद एक ओंकार। सतगुर प्रसाद आनंद पाया मेरी माए, सतगुरु में पाया सतगुर तब पाया, सहज सिद्धि मन वजिया वाधाइया। राग रतन परवार परिया, शब्द गावण आईया शब्द उता गावो, हरी केरा मन जनी वसाया, कह नानक आनंद हुआ सतगुरु में पाया। हे मन मेरिया तू सदा रहो हर नाले, हर नाल रहो तू मन मेरे, दुख सब विसारना अंगीकार ओह करे तेरा कारज सब सवारना। सबना गला समरथ स्वामी सोक मन हो सारे, कह नानक मन मेरे सदा रहो हर नाले। साचे साहेबा क्या नाही घर तेरा, घरता तेरा सब किश है, जिस देह सो पावे सदा सिफत सलाह तेरी। ना मन वसावे नाम जिन कह मन वसिया, वाजे शब्द कनेरे। कह नानक सचे साहिब क्या नाही घर तेरा, साचा नाम मेरा आधारो, साच नाम आधार मेरा जिन भुखा सब गवाइया। कर शांत सुख मन आए वसिया, जिन इच्छा सब पुजाइया, सदा कुरबान कीता गुरु विटहो, जिस दिया है वड्याईया। कह नानक सुनो संत हो सब तर हो प्यारो, साचा नाम मेरा आधारो। वाजे पंच सबत इत कर सुभागै, कर सुभागै शब्द वाजे कला जित कर धारिया। पंच दूत तुद वस कीते काल कंटक मारे, तुर करम पाया तुद जन कहो से नाम हर कह लागे। कह नानक तह सुख हुआ तित घर, अनहद वाजे आनद सुनहु वड भागी हो, सगल मनोरथ पूरे पार ब्रह्म प्रभ पाया। उतरे सगल सूरे दुख रोग संताप, उतरे सुनी सच्ची बाणी, संत साजन पय सरसे पूरे, गुरते जानी सुनते पुनीत कहते पवित, सात गुर रहया भर पूरे।

ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ।

ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹੇ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਕੇ ਪਵਿੱਤਰ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਹੈ ਆਪ ਜੀਆਂ ਦੀ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਨਾਂ ਥਾਂ ਆਪ ਜੀ ਜਾਣਦੇ ਹੋ, ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਸੇਵਕਾਂ ਦੇ ਕਾਰਜ ਰਾਸ ਕਰਨੇ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ, ਸਦਾ ਅੰਗ ਔਰ ਸੰਗ ਸਹਾਈ ਹੋਣਾ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ

ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇਵ ਦੇ ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰੱਛਿਆ ਕਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਮਹਾਰਾਜ ਜੀ ਦੇ ਚਰਨਾਂ ਵਿੱਚ ਸਜੇ ਹੋ, ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ, ਅਤਿ ਧੰਨਵਾਦੀ ਹਾਂ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਜੋ ਆਪ ਜੀ ਨੂੰ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਸੁਖਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਪਰਸੋਂ 16 ਅਗਸਤ ਸਵੇਰੇ 7 ਵਜੇ ਗੁਰੂ ਘਰ ਦੇ ਗੈਲਰੀ ਹਾਲ ਵਿੱਚ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ ਛਕਣ ਵਾਸਤੇ ਮਨ ਬਣਾਈਏ। ਅੰਮ੍ਰਿਤ ਅਭਿਲਾਖੀ ਮਾਈ ਭਾਈ ਆਪਣੇ ਨਾਮ ਗੁਰੂ ਘਰ ਦੀ ਲਾਇਬ੍ਰੇਰੀ ਵਿਖੇ ਦਰਜ ਕਰਾ ਕੇ ਕਕਾਰ ਪ੍ਰਾਪਤ ਕਰੋ। 5 ਪਿਆਰਿਆਂ ਦੇ ਪੇਸ਼ ਹੋ ਕੇ ਨਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਗੁਰੂ ਵਾਲੇ ਬਣੀਏ। ਪਰਸੋਂ ਸ਼ਾਮ 6:15 ਤੋਂ 9 ਵਜੇ ਤੱਕ ਪਾਠ ਬੋਧ ਸਮਾਗਮਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਸਮਾਗਮ ਹੋ ਰਹੇ ਹਨ। ਸੋ ਪਰਸੋਂ ਸ਼ਾਮ 6:15 ਤੋਂ 9 ਵਜੇ ਤੱਕ ਆਪ ਜੀ ਨੇ ਵੱਧ ਚੜ੍ਹ ਕੇ ਪਹੁੰਚ ਕੇ ਸੰਪੂਰਨਤਾ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ।

ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਦਸਰਿਆਂ ਪਾਸੋਂ ਪ੍ਰਵਾਨ ਕਰਿਓ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕਥਾਵਾਚਕ ਗਿਆਨੀ ਹਰਮਿੱਤਰ ਸਿੰਘ ਜੀ ਆਪ ਸੰਗਤਾਂ ਨੂੰ ਇਸੇ ਤਰ੍ਹਾਂ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਹਰਮਿੱਤਰ ਸਿੰਘ ਜੀ, ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਤਿੰਨਾਂ ਪਾਸੋਂ ਚੱਲੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। 16 ਤਰੀਕ ਐਤਵਾਰ ਨੂੰ ਗੁਰਦੁਆਰਾ ਸਿੱਖ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਆਓ ਬੜੇ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੂਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਪੁਰਸਹੁ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂਦੈ ਸਾਹ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾਵੇ ਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਊਆ ਜੋ ਮਰਾਲ ਸਭਾ ਜਾਏ ਬੈਠੇ ਮਾਨਸਰ। ਦੁਚਿਤ ਉਦਾਸ ਵਾਸ ਆਸ ਦੁਰ ਗੰਦਕੀ। ਕਊਆ ਜੋ ਮਰਾਲ ਸਭਾ ਜਾਏ ਬੈਠੇ ਮਾਨਸਰ। ਦੁਚਿਤ ਉਦਾਸ ਵਾਸ ਆਸ ਦੁਰ ਗੰਦਕੀ। ਸਵਾਨ ਜਿਉ ਬੈਠਾਈਐ ਸੁਭਗ ਸਵਾਨ ਜਿਉ ਬੈਠਾਈਐ ਸੁਭਗ ਪ੍ਰਜੰਕ ਪਰ। ਤਿਆਗ ਜਾਏ ਚਾਕੀ ਚੱਟ ਹੀਨ ਮਤ ਅੰਧ ਕੀ। ਸਵਾਨ ਜਿਉ ਬੈਠਾਈਐ ਸੁਭਗ ਪ੍ਰਜੰਕ ਪਰ। ਤਿਆਗ ਜਾਏ ਚਾਕੀ ਚੱਟ ਹੀਨ ਮਤ ਅੰਧ ਕੀ। ਗਰਦਬ ਅੰਗ ਅਰਗ ਜਾ ਜੋ ਲੇਪਨ ਕੀ ਜੈ। ਲੋਟਤ ਪਸਮ ਸੰਗ ਹੈ ਕੁਟੇਵ ਕੰਧ ਕੀ। ਤੈਸੇ ਹੀ ਅਸਾਧ ਸਾਧ ਸੰਗਤ ਨ ਪ੍ਰੀਤ ਚੀਤ। ਮਨ ਸਾ ਉਪਾਦ ਅਪਰਾਧ ਸਨ ਬੰਦ ਕੀ। ਤੈਸੇ ਹੀ ਅਸਾਧ ਸਾਧ ਸੰਗਤ ਨ ਪ੍ਰੀਤ ਚੀਤ। ਮਨ ਸਾ ਉਪਾਦ ਅਪਰਾਧ ਸਨ ਬੰਦ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਸਜੇ ਹੋਏ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹਾਂ ਸੰਗਤ ਵਿੱਚ ਆਉਣ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀ ਹੈ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲੇ। ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਕੇ ਲਾਹੇ ਲਏ ਨੇ। ਭਾਈ ਸਾਹਿਬ ਆਪਾਂ ਨੂੰ
ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਸਰਵਣ ਕਰਵਾ ਰਹੇ ਸਨ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਧੂਰ, ਨਾਨਕ ਸਰਣ ਤੁਹਾਰੀਆ ਵੇਖੋ ਸਦਾ ਹਜ਼ੂਰ। ਮੈਂ ਆਪ ਜੀ ਦੇ ਚਰਨਾਂ ਦੀ ਧੂੜ ਬਣ ਕੇ ਰਹਾਂ, ਆਪ ਜੀ ਦੀ ਸ਼ਰਨ ਦੇ ਵਿੱਚ, ਅਤੇ ਹਮੇਸ਼ਾ ਹੀ ਮੈਂ ਆਪ ਜੀ ਨੂੰ ਆਪਣੇ ਅੰਗ ਸੰਗ ਹੀ ਜਾਣਦੀ ਹਾਂ, ਕਿਉਂਕਿ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣਿਆ ਹੈ ਉਹ ਹਮੇਸ਼ਾ ਹੀ ਆਪਣਾ ਜੀਵਨ ਨਿਮਰਤਾ ਦੇ ਵਿੱਚ ਬਤੀਤ ਕਰਦੇ ਨੇ, ਕਿਉਂਕਿ ਉਹ ਜਾਣਦੇ ਹਨ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਔਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਭ ਤੋਂ ਵੱਡੀ ਦਾਤ ਹੀ ਇਹ ਹੈ ਕਿ ਜਿਹੜਾ ਨਿਮਰਤਾ ਦੇ ਵਿੱਚ ਰਹਿੰਦਾ ਹੈ, ਨਿਰਮਾਣ ਹੋ ਕੇ ਰਹਿੰਦਾ ਹੈ, ਗੁਰੂ ਦੀ ਕਹੀ ਹੋਈ ਗੱਲ ਉਹਦੇ ਹੀ ਹਿਰਦੇ ਵਿੱਚ ਘਰ ਕਰਦੀ ਹੈ, ਗੁਰੂ ਦਾ ਟਿਕਿਆ ਹੋਇਆ ਸ਼ਬਦ ਹਿਰਦੇ ਵਿੱਚ ਉਸੇ ਦੀ ਹੀ ਕਲਿਆਣ ਕਰਦਾ ਹੈ। ਗੁਰੂ ਸਾਹਿਬ ਬੱਦਲ ਦੀ ਨਿਆਈ ਨੇ ਅਤੇ ਗੁਰੂ ਦਾ ਉਪਦੇਸ਼ ਬੱਦਲ ਵਿੱਚੋਂ ਵਰਿਆ ਹੋਇਆ ਮੀਂਹ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਵਰਿਆ ਹੋਇਆ ਬੱਦਲ ਉਸ ਦਾ ਜਲ ਨਿਵਾਣ ਵਾਲੇ ਪਾਸੇ ਜਾਂਦਾ ਹੈ, ਜਿਹੜੇ ਉੱਚੇ ਟਿੱਬੇ ਹਨ ਉਹਨਾਂ ਵੱਲ ਪਾਣੀ ਦਾ ਵਹਾਅ ਨਹੀਂ ਹੁੰਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਉੱਚੇ ਟਿੱਬਿਆਂ ਵਰਗੇ ਹੰਕਾਰ ਦੇ ਨਾਲ ਭਰੇ ਹੋਏ ਆਪਣੀ ਮੱਤ ਨੂੰ ਵੱਡਾ ਜਾਣਦੇ ਨੇ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਟਿਕਦਾ। ਪਰ ਜਿਨ੍ਹਾਂ ਦੇ ਹਿਰਦੇ ਨਿਰਮਾਣਤਾ ਵਾਲੇ ਨਿਮਰਤਾ ਵਾਲੇ ਨੇ, ਗੁਰੂ ਸਾਹਿਬ ਉਪਦੇਸ਼ ਦੀ ਵਰਖਾ ਕਰਦੇ ਨੇ ਅਤੇ ਉਹਨਾਂ ਦੇ ਮਨ ਉਪਦੇਸ਼ ਰੂਪੀ ਵਰਖਾ ਦੇ ਜਲ ਦੇ ਨਾਲ ਧੋਤੇ ਜਾਂਦੇ ਹਨ। ਔਰ ਪਵਿੱਤਰ ਮਨਾਂ ਵਾਲੇ ਹੀ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਹੁੰਦੇ ਹਨ। ਇਹ ਉਪਦੇਸ਼ ਆਪਾਂ ਨੂੰ ਹੁਣੇ ਗੁਰੂ ਸਾਹਿਬ ਜੀ ਨੇ ਇਸ ਸਲੋਕ ਦੇ ਅੰਦਰ ਬਖਸ਼ਿਸ਼ ਕੀਤਾ ਹੈ ਕਿ ਮੈਂ ਆਪ ਜੀ ਦੀ ਚਰਨ ਧੂੜ ਬਣ ਕੇ ਰਹਾਂ, ਕਿਉਂਕਿ ਮੈਂ ਹਮੇਸ਼ਾ ਹੀ ਆਪ ਜੀ ਨੂੰ ਅੰਗ ਸੰਗ ਜਾਣਦਾ ਹਾਂ। ਮਹਾਰਾਜ ਕਿਰਪਾ ਕਰੋ, ਇਸ ਕਰਕੇ ਮੈਂ ਆਪ ਜੀ ਦੀ ਹਮੇਸ਼ਾ ਸ਼ਰਨ ਵਿੱਚ ਹੀ ਪਿਆ ਰਹਿੰਦਾ ਹਾਂ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਸ਼੍ਰੀ ਮਾਨ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਕਵਿਤ ਸਵਈਏ ਦੀ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। 386 ਨੰਬਰ ਕਵਿਤ ਸਵਈਆ ਹੁਣੇ ਆਪਾਂ ਸਰਵਣ ਕੀਤਾ ਹੈ। ਇਸ ਕਵਿਤ ਦੇ ਅੰਦਰ ਸ਼੍ਰੀ ਮਾਨ ਭਾਈ ਗੁਰਦਾਸ ਜੀ ਨੇ ਸਾਕਤ ਦੀ ਗੱਲ ਕੀਤੀ ਹੈ ਕਿ ਸਾਕਤ ਦਾ ਜੀਵਨ ਕੈਸਾ ਹੁੰਦਾ ਹੈ, ਉਹਦਾ ਸੁਭਾਅ ਕੈਸਾ ਹੈ। ਗੁਰਸਿੱਖ ਨੇ ਹਮੇਸ਼ਾ ਸਾਕਤ ਦੀ ਸੰਗਤ ਤੋਂ ਬਚ ਕੇ ਹੀ ਰਹਿਣਾ ਹੈ। ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਸਾਕਤ ਦਾ ਜੀਵਨ ਦੁਰਗੰਧ ਨਾਲ ਭਰਿਆ ਹੁੰਦਾ ਹੈ, ਬਾਹਰੋਂ ਭਾਵੇਂ ਆਪਾਂ ਨੂੰ ਬੜਾ ਸੁੰਦਰ ਦਿਸੇ, ਬੜੀਆਂ ਸੁਗੰਧੀਆਂ ਲਾ ਕੇ ਰੱਖੇ, ਪਰ ਸਾਕਤ ਦਾ ਸੁਭਾਅ ਜਿਹੜਾ ਹੁੰਦਾ ਹੈ ਨਾ, ਬਾਣੀ ਵਿੱਚ ਸਾਕਤ ਨੂੰ ਕਿਹਾ ਜਿਹੜੇ ਰੱਬ ਤੋਂ ਟੁੱਟੇ ਹੋਏ, ਜਿਨ੍ਹਾਂ ਦੇ ਅੰਦਰ ਭਜਨ ਬੰਦਗੀ ਤੋਂ ਖਾਲੀ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੀ ਨਹੀਂ ਵਸਿਆ, ਉਹਨਾਂ ਦੇ ਪ੍ਰਥਾਏ ਸਾਕਤ ਸ਼ਬਦ ਬਾਣੀ ਨੇ ਕਿਹਾ ਹੈ। ਸਾਕਤ ਅਤੇ ਨਿਗੁਰਾ, ਜਿਹਨੇ ਗੁਰੂ ਧਾਰਨ ਹੀ ਨਹੀਂ ਕੀਤਾ, ਗੁਰੂ ਦੇ ਬਚਨਾਂ ਨੂੰ ਮਨ ਕਰਕੇ ਕਮਾਇਆ ਹੀ ਨਹੀਂ, ਉਹ ਸਾਕਤ ਬੰਦੇ ਦਾ ਸੰਗ ਜਿਹੜਾ ਹੈ, ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਉਸ ਸਾਕਤ ਦੀ ਸੰਗ ਤੋਂ ਦੂਰ ਹੀ ਰਹਿਣਾ ਭਲਾ ਹੈ। ਭਗਤ ਕਬੀਰ ਸਾਹਿਬ ਜੀ ਨੇ ਬਹੁਤੀ ਵਾਰ ਸਲੋਕਾਂ ਦੇ ਅੰਦਰ ਸਾਕਤ ਦੀ ਗੱਲ ਕੀਤੀ ਹੈ।
और ये भी दसिया है कि साकत का संग कैसा है। भगत कबीर साहब जी दे आपां सलोक पढ़ते हाँ। भगत कबीर साहब जी ने साकत का संग लसन वर्गा दसिया है और जिस तरह लसन नू लुक के भी खादा जावे पर लसन की सुख सुगंधी ही दस देंदी है, इस तरह साकत बंदा माड़ा कर्म भावें लुक के भी करे ना पर उदा कीता हुआ वह कर्म दुनिया विच संसार विच एक दिन जाहर हो जाता है। कबीर साकत ऐसा है जैसे लसन की खान, कोने बैठे खाई है प्रगट होए निदा। लुक के भी लसन खाइए ना तो लसन की सुगंधी दस देंदी कि तू लसन खाधा है। इस तरह भगत कबीर साहब जी ने साकत की संग की गल की है। एक जगह पर भगत कबीर साहब जी ने यह भी बचन कहे ने कि साकत बंदे नालों जेड़ा बंदगी तो खाली रब नालों टुटिया है उदे नालों तां सूर चंगा। सुन के हैरानी होवेगी ना, एक आम मनुख नालों भगत कबीर साहब कह रहे ने साकत बंदे तो सूकर सूर क्यों चंगा। एक बार वो साकत बंदा जेड़ा सारियां नूं दुख देण वाला सी, क्योंकि साकत बंदे दा काम ही यह हुंदा है आप उदा अंदर विकारा नाल भरिया होण करके भजन बंदगी तो संगत तो टुटा होण करके वो दूजियां नूं दुख ही देंदा है। घर परिवार दे जीआं नूं दुखी करेगा, महल्ले नूं नगर वालियां नूं दुखी करेगा। और साकत बंदा जिस वेले मरिया ते जेड़े इकड़ दुकड़ सन उन्होंने दूजियां नूं कहा कि आओ कोई मोढ़ा दाओ ते आपां इह साकत बंदे दा संस्कार करे आईए। वो जेड़े साकत बंदे तो दुखी सन उन्होंने यह गल कही कि इस बंदे दा ते ना ही ना लाओ, इन्हें तो दुखी बड़ा कीता सी सारे नगर नूं। और फिर भगत कबीर साहब जी ने देखिया कि उस वेले उस बंदे दा कोई नाम सुनने लई ही तैयार नहीं होया। और फिर चलो इकट्ठे हुए दो जने कि हुण इहदे शरीर विचों दुर्गंधी फैलेगी, तो उन्होंने इकट्ठे होकर साड़ दिता, उहदा संस्कार किया। और उन्हां समयां विच ही एक गरीब जाति वाले का सूर मर गया, तो उस दे नाल हमदर्दी वंडाउण वास्ते महल्ले दे लोग आए और उस गरीब नूं आ करके अफसोस करन लगे कि बहुत माड़ा होया, चंगा सी नगर दी महल्ले दी दुर्गंध जड़ी सी ना उन्हूं साफ रखदा सी। भगत कबीर साहब जी ने सलोक उचारण कीता, कबीर साकत ते सूकर भला। साकत बंदे नालों कहिंदे सूर चंगा, रख है आशा गाओ। वह सूर नगर नूं साफ रखदा सी क्योंकि सूर दा काम गंदगी खा करके वह थां नूं साफ रखना। साकत बपरा मर गया कोई ना लहै ना, साकत बंदे की मौत हुंदी है पर कोई उहदा अफसोस नहीं मनाउंदा। जिहड़ा दुख देण वाला संसार च जिन्हें माड़े कर्म ही कीते ने ना, कई बारी तुसीं देखोगे मां दा पुत नाल किन्ना प्यार हुंदा है, आप दे बच्चे दा दुख जर नहीं सकदी, पर जदों ओह बच्चा अपराधी बन जावे नशेड़ी बन जावे माड़ियां दी संगत च बैठ के, तां कहा भगत कबीर साहब ने कि साकत दी संगत तो दूरों ही भज जाना चंगा। हौली हौली उन्हां दी माड़ी संगत च बैठियां नशेड़ियां दी जुआरियां दी वह हौली हौली उन्हूं भी जुआरी ते नशेड़ी ही बना देंदी है। कई बारी हैरानी हुंदी, कहिंदे जी उम्र करके सियाणा हुंदा है बंदा, पर असल विच सियाणा ते विचार करके हुंदा है। जिहड़ा गुरु दे उपदेश नूं सुन के कमाउंदा है बाणी अंदर उन्हूं ही सियाणा किया है,
ਨਹੀਂ ਤਾਂ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਇੰਨੀ ਇੰਨੀ ਸਿਆਣੀ ਉਮਰ ਹੋਣ ਕਰਕੇ ਵੀ ਉਹ ਮਾੜੀਆਂ ਆਦਤਾਂ ਛੱਡਣ ਨੂੰ ਤਿਆਰ ਨਹੀਂ। ਢਾੜੀਆਂ ਬਣਾ ਕਰਕੇ ਇਕੱਠੇ ਹੋ ਕਰਕੇ ਕੋਈ ਤਾਸ਼ ਖੇਡ ਰਿਹਾ, ਕੋਈ ਮਾੜੀ ਸੰਗਤ 'ਚ ਬੈਠਾ ਇਹ ਕਹਿ ਰਿਹਾ ਕਿ ਹੁਣ ਆਪਾਂ ਸ਼ਾਮ ਨੂੰ ਫਲਾਣੇ ਨਸ਼ੇ ਦਾ ਸੇਵਨ ਕਰਨਾ ਹੈ। ਔਰ ਜਿਹੜਾ ਉਹਦੀ ਸੰਗਤ ਵਿੱਚ ਜਾ ਕੇ ਬੈਠਾ ਹੁੰਦਾ ਹੈ ਨਾ, ਉਹਦੇ ਮਨ ਦੇ ਉੱਪਰ ਵੀ ਵੈਸਾ ਹੀ ਪ੍ਰਭਾਵ ਪੈਂਦਾ ਹੈ। ਤਾਂ ਕਰਕੇ ਵਾਰ ਵਾਰ ਮਹਾਰਾਜ ਦੀ ਬਾਣੀ ਨੇ ਸਾਨੂੰ ਸਾਕਤ ਦੀ ਸੰਗਤ ਵਿੱਚੋਂ ਬੈਠਣੋਂ ਰੋਕਿਆ ਹੈ। ਸਾਕਤ ਐਸਾ ਹੈ, ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਵਾਹੋ, ਸਾਕਤ ਸੰਗ ਨ ਕੀਜੀਐ ਜਾਤੇ ਹੋਏ ਬਿਨਾਹੋ। ਮਾਂ ਨੂੰ ਪੁੱਤ ਬਹੁਤ ਪਿਆਰਾ ਲੱਗਦਾ ਹੈ, ਪਰ ਜਿਸ ਵੇਲੇ ਪੁੱਤ ਨਸ਼ੇੜੀ ਬਣ ਕੇ ਘਰ ਦਾ ਸਮਾਨ ਹੀ ਵੇਚਣ ਲੱਗ ਪਏ, ਨੁਕਸਾਨ ਕਰਨ ਲੱਗ ਪਏ, ਕਰਦਿਆਂ ਨੂੰ ਦੁੱਖ ਦੇਣ ਲੱਗ ਪਏ ਨਾ, ਉਸ ਵੇਲੇ ਮਾਂ ਕੁੱਖ ਨੂੰ ਹੀ ਕੋਸ਼ਦੀ ਹੈ ਕਿ ਚੰਗਾ ਹੁੰਦਾ ਐਸੇ ਮਾੜੇ ਪੁੱਤ ਨੂੰ ਕਪੁੱਤਰ ਨੂੰ ਮੈਂ ਜਨਮ ਹੀ ਨਾ ਦਿੰਦੀ। ਕਈ ਵਾਰੀ ਕਹਿੰਦਿਆਂ ਤੁਸੀਂ ਸੁਣਿਆ ਹੋਣਾ ਕਿ ਜਿਹੜੇ ਆਪਣੀ ਸੰਤਾਨ ਤੋਂ ਹੀ ਦੁਖੀ ਹੋ ਜਾਂਦੇ ਨੇ, ਕਾਰਨ ਕੀ ਬਣਿਆ, ਉਹਨਾਂ ਨੂੰ ਚੰਗੀ ਸੰਗਤ ਮਿਲੀ ਹੀ ਨਹੀਂ। ਮਾੜੀ ਸੰਗਤ ਜਿਹੜੀ ਹੈ ਉਹ ਬਹੁਤ ਛੇਤੀ ਅਸਰ ਕਰਦੀ ਹੈ। ਗੁਣ ਜਿਹੜੇ ਨੇ ਧਾਰਨ ਕਰਨ ਵਾਸਤੇ ਸਮਾਂ ਲੱਗਦਾ ਹੈ। ਇਸ ਕਰਕੇ ਅੱਜ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਇਸ ਕਵਿਤ ਦੇ ਅੰਦਰ ਇਹੋ ਸਮਝਾਇਆ ਹੈ। ਕਹਿਣ ਲੱਗੇ ਕਿ ਮਨਾ ਮਤਾਂ ਸੋਚ, ਕਿਉਂਕਿ ਪਿਛਲੇ ਕਵਿਤਾ ਦੇ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਗੁਰਸਿੱਖ ਨੂੰ ਮਾਇਆ ਪਾਉਂਦੀ ਨਹੀਂ, ਪਰ ਭਾਈ ਗੁਰਦਾਸ ਜੀ ਨੇ ਨਾਲ ਹੀ ਅਗਲੇ ਕਵਿਤ ਸਵਈਏ ਦੇ ਵਿੱਚ ਇਹ ਸਿੱਖਿਆ ਦੇ ਦਿੱਤੀ ਹੈ ਕਿ ਮਤਾਂ ਇਹ ਮਾਣ ਕਰੀ ਕਿ ਮੈਨੂੰ ਕਿਹੜਾ ਮਾਇਆ ਨੇ ਪਾਉਣਾ, ਮੇਰੇ ਉੱਤੇ ਕਿਹੜਾ ਅਸਰ ਹੋਣਾ ਹੈ। ਮੈਂ ਹੁਣ ਸਾਕਤਾਂ ਦੀ ਸੰਗਤ 'ਚ ਵੀ ਬੈਠ ਸਕਦਾ, ਪਰ ਭਾਈ ਗੁਰਦਾਸ ਜੀ ਨੇ ਨਾਲ ਹੀ ਅਗਲੇ ਕਵਿਤ ਵਿੱਚ ਸਾਨੂੰ ਸੁਚੇਤ ਕਰ ਦਿੱਤਾ ਕਿ ਸਾਕਤ ਬੰਦੇ ਦਾ ਸੰਗ ਐਸਾ ਹੈ ਜਿਸ ਤਰ੍ਹਾਂ ਉਹ ਸਾਕਤ ਬੰਦਾ ਜਿੱਥੇ ਵੀ ਬੈਠੇਗਾ ਉਹ ਉਪਾਧ ਹੀ ਖੜਾ ਕਰੇਗਾ। ਉਪਾਧ ਦਾ ਭਾਵ ਝਗੜਾ ਵੀ ਹੁੰਦਾ ਹੈ, ਉਪਾਧ ਦਾ ਭਾਵ ਰੋਗ ਵੀ ਹੁੰਦਾ ਹੈ, ਔਰ ਉਪਾਧ ਉਹ ਰੋਗ ਦਾ ਨਾਮ ਹੈ ਖਿਲ ਤਾਂ ਵਿਗੜ ਕੇ ਸਰੀਰ ਰੋਗੀ ਹੁੰਦਾ ਹੈ। ਕਿਉਂਕਿ ਸਾਕਤ ਬੰਦੇ ਦੀ ਸੰਗ ਵਿੱਚ ਬੰਦਾ ਨਸ਼ਿਆਂ ਦਾ ਆਦੀ ਬਣਦਾ ਹੈ, ਔਰ ਨਸ਼ੇ ਐਸੇ ਹਨ ਜਿਹੜੇ ਸਰੀਰ ਨੂੰ ਰੋਗੀ ਕਰ ਦਿੰਦੇ ਨੇ। ਭੈੜੀਆਂ ਆਦਤਾਂ ਹੁੰਦੀਆਂ ਨੇ ਸਾਕਤ ਬੰਦਿਆਂ ਕੋਲ ਬੈਠ ਕੇ, ਔਰ ਭਾਈ ਗੁਰਦਾਸ ਜੀ ਕਹਿੰਦੇ ਅਪਰਾਧ ਸੰਬੰਧ ਕੀ, ਜਿਹੜਾ ਸਾਕਤ ਬੰਦਾ ਹੈ ਉਹਦਾ ਸੰਬੰਧ ਹੀ ਜਿਹੜਾ ਉਹਦੇ ਨਾਲ ਮਿੱਤਰਤਾ ਰੱਖਣੀ ਹੀ ਵੱਡਾ ਅਪਰਾਧ ਬਣ ਜਾਂਦਾ ਹੈ। ਕਿਉਂਕਿ ਜਦੋਂ ਉਹ ਅਪਰਾਧ ਕਰਦਾ ਹੈ ਨਾ, ਅਤੇ ਜਦੋਂ ਫੜਿਆ ਜਾਵੇ ਅਤੇ ਜਿਹੜੇ ਜਿਹੜੇ ਉਹਦੇ ਸਾਥੀ ਹੁੰਦੇ ਨੇ, ਭਾਵੇਂ ਅਪਰਾਧ ਨਹੀਂ ਵੀ ਕੀਤਾ, ਉਹਨਾਂ ਨੂੰ ਵੀ ਨਾਲ ਹੀ ਪੁਲਿਸ ਚੁੱਕ ਲੈਂਦੀ ਹੈ ਕਿ ਤੁਸੀਂ ਇਹਨਾਂ ਬੰਦਿਆਂ ਦੀ ਸੰਗਤ ਵਿੱਚ ਰਹਿੰਦੇ ਸੀ, ਤੁਸੀਂ ਵੀ ਇੱਧਰ ਆ ਕੇ ਜਵਾਬ ਦਿਓ। ਤਾਂ ਕਰਕੇ ਮਹਾਰਾਜ ਜੀ ਦੀ ਬਾਣੀ ਨੇ ਵਾਰ ਵਾਰ ਸਾਨੂੰ ਸੁਚੇਤ ਕੀਤਾ ਹੈ ਕਿ ਸਾਕਤ ਬੰਦੇ ਐਸੇ ਹਨ, ਤੁਖ ਕੋ ਮੋਹਲੀ ਲਾਏ, ਸੰਗ ਕੋ ਸੰਗੀ ਬੈਸਤੇ ਤਬ ਪੂਛੇ ਧਰਮ ਰਾਏ। ਭਗਤ ਕਬੀਰ ਸਾਹਿਬ ਜੀ ਨੇ ਕਥਨ ਕੀਤਾ ਹੈ, ਕਬੀਰ ਚਾਵਲ ਕਾਰਨੇ ਤੁਖ ਕੋ ਮੌਲੀ ਲਾਏ, ਕਿ ਚੌਲਾਂ ਨੇ ਚੌਲਾਂ ਦਾ ਸੰਗ ਕੀਤਾ ਤੁਖਾਂ ਨੇ, ਔਰ ਸੰਗ ਕੋ ਤੁਖ ਕੋ ਮੌਲੀ ਲਾਏ, ਅਤੇ ਜਿਸ ਵੇਲੇ ਛਿਲਕਿਆਂ 'ਚੋਂ ਚੌਲ ਬਾਹਰ ਕੱਢੇ ਜਾਂਦੇ ਨੇ ਨਾ, ਅਤੇ ਉਹ ਜਿਹੜੇ ਮੁੰਗਲੇ ਹਨ ਉਹਨਾਂ ਦੇ ਉੱਪਰ ਮਾਰੇ ਜਾਂਦੇ ਨੇ। ਇਸ ਕਰਕੇ ਚੌਲਾਂ ਦਾ ਸੰਗ ਕਰਨ ਕਰਕੇ ਤੁਖਾਂ ਨੇ ਮੁੰਗਲੇ ਖਾਧੇ ਨੇ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਜਿਸ ਵੇਲੇ ਤੂੰ ਕੁਸੰਗੀਆਂ ਦੀ ਸੰਗਤ ਵਿੱਚ ਜਾ ਕੇ ਬੈਠੇਗਾ ਨਾ, ਧਰਮ ਰਾਜਾ ਜ਼ਰੂਰ ਇਸ ਗੱਲ ਦਾ ਹਿਸਾਬ ਪੁੱਛੇਗਾ। ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਜਗਤ ਗੁਰੂ ਨਾਨਕ ਦੇ ਮਾਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਵਾਰ ਵਾਰ ਸੁਚੇਤ ਕਰਦੀ ਹੈ ਕਿ ਸਾਕਤ ਦੇ ਸੰਗ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਹ ਬਚਨ ਤੁਸੀਂ ਰੋਜ਼ ਬਾਣੀ ਦੇ ਅੰਦਰ ਪੜ੍ਹਦੇ ਹੋ ਕਿ ਸਾਕਤ ਦਾ ਸੰਗ ਕਿਉਂ ਕਰਨਾ ਬੁਰਾ ਹੈ। ਮਹਾਰਾਜ ਦੇ ਪਾਵਨ ਬਚਨ ਹਨ, ਸਾਕਤ ਹਰ ਰਸ ਸਾਧ ਨਾ ਜਾਣੇ। ਸਾਕਤ ਬੰਦਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਜਾਣਦਾ ਹੀ ਨਹੀਂ।
क्योंकि नाम का रस उन्होंने आया जेडे संगत करने वाले मन करके गुरु के बचना कमाने वाले सन जेड़ा रब तो टुटिया होया जिन्हें मन मर्जी अनुसार कर्म किए ने उन्होंने नाम विचों रस की लैना। साकत हर रस साध न जाणिया तिन अंतर होमै कंडा है। साकत बंदे अंदर होमे का कंडा है। ज्यों ज्यों चल है चुभै दुख पावै जमकाल सह है सिर डंडा है। महाराज कहिंदे जिहड़ा भी वह काम करता है ना ज्यों ज्यों होमे सहित तुरेगा जिस तरह कंडा लगा होवे ना ते वह कंडा बहर ना कढ़िया जाए तो ज्यों ज्यों बंदा चलेगा वह पैर विच कंडा दुख देगा। इसे तरह साकत बंदे अंदर हंगता होमे होण करके ज्यों ज्यों संसार विच चलता है कोई कर्म करता है वह हर वार दुखी ही हुंदा है। ज्यों ज्यों चलै चुभै दुख पावै जमकाल सह सिर डंडा है। अखीर जमा का डंडा उदे सिर ते ही वजदा है। जेड़े बंदे आप जमा की मार तो नहीं बच सके उन्हां साकतां की संगत विच बैठ करके आपां भी दोषी ही बणांगे। जगत गुरु नानक देव महाराज सच्चे पातशाह जिस वक्त जगत जिया की कल्याण करने वास्ते सतगुरु अहमदाबाद की धरती ते पहुंचे ने अहमदाबाद की धरती ते अज एक गुरद्वारा जिसका नाम गुरद्वारा रूड़ी साहब है और अहमदाबाद ही गुरु साहब जी का परम प्यारा सेवक कह लो गुरु का मित्र कह लो भाई लालो जी उत्थे निवास रखते। पहली उदासी वेले भी गुरु नानक साहब सब तो पहला सुल्तानपुर तो चल के अहमदाबाद गए सन और अहमदाबाद की धरती ते भाई लालो दे करे रहे। महाराज गुरु नानक साहब नूं बेनती कीती सी भाई लालो ने महाराज कुछ समा होर रुक दे। सतगुरु जी कहिंदे समा आवेगा असी फिर तेरे कोल चल के आवांगे। समा बनिया गुरु नानक साहब महाराज भाई लालो दे पास पहुंचे ने। भाई लालो अपने संगियां दे नाल गुरु नानक साहब जी दे दर्शनां वास्ते आया और महाराज जी ने उस वेले भाई लालो नूं संबोधन करके ना पावन शब्द उचारण किया। गुरु ग्रंथ साहब अंदर दर्ज है और जिथों तक दास नूं ज्ञात है कि शायद इसे सिख का नाम गुरबाणी विच इन्नी वार आया है। तुसीं बाणी पढ़न वाले हो भाई लालो दे नाल गुरु नानक साहब का किन्ना स्नेह होवेगा कि गुरु ग्रंथ साहब के अंदर भाई लालो जी का सत वार नाम आता है। जैसी मैं आवै खसम की बाणी तैसड़ा करी ज्ञान वे लालो पाप की जंजलै काबलों ताया जोरी मंगै दान वे लालो। ये शब्द तुसीं पढ़ के देखो सत वार वे लालो करके गुरु नानक साहब जी ने संबोधन किया है। क्योंकि बहुत लम्मा समा भारत की धरती के उपर लोधी घराने का राज रहा। बहलोल लोधी ने राज किया उस तो बाद सिकंदर लोधी होया और सिकंदर लोधी तो बाद इब्राहिम लोधी उन्हें राज कीता है। इब्राहिम लोधी पानीपत की जंग दे विच मुगलां तो हारिया बाबर हथों ये हारिया तो पानीपत की लड़ाई दे विच इब्राहिम लोधी मारिया गया और लोधियां तो बाद फिर मुगलां का जिहड़ा राज सी उन्होंने कायम किया है। और जे आपां लोधी घराने का जदों राज देखते हाँ ये मता सोचे बंदा कि मैं संसार विच आया मैनू राज भाग मिलिया है मैं चम दियां चला के जावां मेरा मन जो करदा मैं करांगा। पर एक ना एक दिन वह जरूर आउंदा है जिस दिन राज भाग भोग करके चले जाते क्योंकि एक ना एक दिन राज भाग तो खत्म होना ही है और उन्हां दे जाण तों बाद फिर सदियां तक रहिंदी दुनिया तक उन्हां दा कीता होया राज किताबां दे विच इतिहास बन के रहिंदा है। लोधी घराने दा जो कीता होया जुलम सी जो अत्याचार सी वह भी ग्रंथां दे विच लिखिया होया मिलदा है। और लोधी घराने ने लोधियां ने इन्ना जुलम कीता कि जेड़े सनातन मंदिर सन वह ढाए गए इत्थों तक कि मथुरा की धरती विचों सारे मंदिर सफाया कर दिता सी। और इन्हां लोधियां ने ही मंदिर ढा करके जेड़े ठाकुर द्वारे सन वह ठाकुरां नूं कसाईयां पास वेचिया गया और जेड़े कसाई सन उन्हां पत्थरां दे नाल
ਫਿਰ ਮਾਸ ਤੋਲ ਤੋਲ ਕੇ ਦਿੰਦੇ ਸੀ। ਇਹ ਲੋਧੀ ਘਰਾਣੇ ਦਾ ਜਿਸ ਵੇਲੇ ਰਾਜ ਸੀ ਉਹਨਾਂ ਦੀ ਇਹ ਅਤਿਆਚਾਰ ਲਿਖਿਆ ਹੋਇਆ ਮਿਲਦਾ ਹੈ। ਬੇਕਸੂਰ ਲੋਕ ਮਾਰੇ ਗਏ। ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਇਹਨਾਂ ਲੋਧੀਆਂ ਦੇ ਉੱਪਰ ਫਿਰ, ਕਿਉਂਕਿ ਇਹਨਾਂ ਦਾ ਆਪਸੀ ਸਲੂਕ ਨਹੀਂ ਸੀ, ਅਤੇ ਜਿਹੜਾ ਸੁਲਤਾਨਪੁਰ ਦਾ ਨਵਾਬ ਦੌਲਤ ਖਾਂ ਹੋਇਆ, ਉਹ ਦੌਲਤ ਖਾਂ ਨੇ, ਇਹ ਲਾਹੌਰ ਦਾ ਜਰਨੈਲ ਵੀ ਸੀ, ਇਹਨੇ ਹੀ ਫਿਰ ਬਾਬਰ ਨੂੰ ਹਮਲਾਵਰ ਬਣਾ ਕਰਕੇ ਹਿੰਦੁਸਤਾਨ ਦੇ ਉੱਪਰ ਲਿਆਂਦਾ ਸੀ। ਉਹਦਾ ਜ਼ਿਕਰ ਵੀ ਮਹਾਰਾਜ ਜੀ ਨੇ ਬਾਣੀ ਵਿੱਚ ਕੀਤਾ ਹੈ। ਜਿਸ ਵੇਲੇ ਬਾਬਰ ਨੇ ਹਿੰਦੁਸਤਾਨ ਦੇ ਉੱਪਰ ਤੀਸਰਾ ਹਮਲਾ ਕੀਤਾ, ਉਸ ਹਮਲੇ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਨੂੰ ਸੁਚੇਤ ਕਰ ਦਿੱਤਾ ਸੀ, ਅਹਿਮਦਾਬਾਦ ਦੀ ਧਰਤੀ ਹੈ, ਔਰ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਬਾਬਰ ਪਾਪ ਦੀ ਜੰਝ ਲੈ ਕਰਕੇ ਕਾਬਲ ਤੋਂ ਆ ਰਿਹਾ ਹੈ, ਔਰ ਅਹਿਮਦਾਬਾਦ ਦੀ ਧਰਤੀ 'ਤੇ ਉਸ ਦਾ ਹਮਲਾ ਹੋਣਾ ਸੀ, ਕਿਉਂਕਿ ਸਿਆਲਕੋਟ ਤੋਂ ਬਾਅਦ ਬਾਬਰ ਨੇ ਅਹਿਮਦਾਬਾਦ ਨੂੰ ਚੜ੍ਹਾਈ ਕੀਤੀ ਹੈ, ਅਹਿਮਦਾਬਾਦ ਤੋਂ ਬਾਅਦ ਹੀ ਬਾਬਰ ਫਿਰ ਦਿੱਲੀ ਚੜ੍ਹਾਈ ਕਰਕੇ ਜਾਂਦਾ ਹੈ। ਔਰ ਉਸ ਵੇਲੇ ਜਿਹੜੇ ਗੁਰੂ ਸਾਹਿਬ ਜੀ ਦੇ ਨਿਕਟ ਵਰਤੀ ਸਨ, ਜਿਹੜੇ ਆਪਾਂ ਬਚਨ ਪੜ੍ਹਦੇ ਹਾਂ, ਬਚੇ ਸ਼ਰਨ ਜੋ ਹੋਏ, ਕਿਉਂਕਿ ਬਾਕੀ ਦਾਣੇ ਤਾਂ ਪੀਸੇ ਜਾਂਦੇ ਨੇ ਪੁੜਾਂ ਥੱਲੇ ਆ ਕੇ, ਪਰ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗ ਜਾਂਦੇ ਨੇ ਨਾ, ਉਹ ਤੁਸੀਂ ਵੀ ਦੇਖਿਆ ਹੋਵੇਗਾ ਕਿ ਉਹ ਦਾਣੇ ਚੱਕੀ ਦੇ ਵਿੱਚ ਪਿਸਦੇ ਨੇ। ਸੰਸਾਰ ਪਿਸ ਰਿਹਾ ਹੈ ਪੁੜਾਂ ਦੇ ਵਿੱਚ ਆ ਕਰਕੇ, ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਭੱਜ ਕੇ ਪੈ ਗਿਆ, ਗੁਰੂ ਉਸ ਨੂੰ ਪਿਸਣ ਨਹੀਂ ਦਿੰਦਾ, ਉਹਨੂੰ ਬਚਾ ਲੈਂਦਾ ਹੈ। ਮਾਰੇ ਗੁਰੂ ਨਾਨਕ ਸਾਹਿਬ ਨੇ ਭਾਈ ਕਿਉਂ ਮਹਾਰਾਜ ਅਹਿਮਦਾਬਾਦ ਗਏ? ਭਾਈ ਲਾਲੋ ਨੂੰ ਅਤੇ ਉਹਦੇ ਸਾਥੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਕਿ ਬਾਬਰ ਆ ਰਿਹਾ ਹੈ, ਤੁਸੀਂ ਇੱਥੋਂ ਚਲੇ ਜਾਓ। ਮਹਾਰਾਜ ਦਾ ਹੁਕਮ ਮੰਨ ਕੇ ਭਾਈ ਲਾਲੋ ਆਪਣੇ ਪਰਿਵਾਰ ਨੂੰ, ਸੰਗੀਆਂ ਨੂੰ ਲੈ ਕਰਕੇ ਉੱਥੋਂ ਚਲੇ ਗਏ। ਚਲੋ, ਇਹ ਘਟਨਾ ਤਾਂ ਆਪਾਂ ਹੁਣ ਦੀ ਵੀ, ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਸਮੇਂ ਦੀ ਵੀ ਸੁਣਦੇ ਹਾਂ ਕਿ ਜਿਹੜੇ ਆ ਲਾਇਲਪੁਰ ਵੱਲੋਂ ਆਏ ਇੱਕ ਪਰਿਵਾਰ ਮੈਨੂੰ ਸਰੀ ਵਿੱਚ ਮਿਲਿਆ, ਉਹ ਕਹਿੰਦਾ ਕਿ ਅਸੀਂ ਤਾਂ ਜੀ ਉਸ ਇਲਾਕੇ ਤੋਂ ਮਹਾਂਪੁਰਖਾਂ ਦੇ ਉਠਾਏ ਹੋਏ ਹਾਂ ਅਤੇ ਰਾਜਸਥਾਨ 'ਚ ਬੈਠੇ ਹਾਂ, ਕਿਉਂਕਿ ਮਹਾਂਪੁਰਖ ਵੀ ਤ੍ਰੇਈਕਾਲ ਦਰਸ਼ੀ ਸਨ, ਉਹਨਾਂ ਨੂੰ ਪਤਾ ਸੀ ਇਹਨਾਂ ਇਲਾਕਿਆਂ ਦਾ ਨੁਕਸਾਨ ਬੜਾ ਹੋਣਾ, ਅਤੇ ਮਹਾਂਪੁਰਖ ਪ੍ਰਚਾਰ ਲਈ ਆਉਂਦੇ ਸੀ, ਅਤੇ ਉਹਨਾਂ ਨੇ ਪਹਿਲਾਂ ਹੀ ਉੱਥੋਂ ਸੰਗਤ ਉਠਾ ਦਿੱਤੀ ਜਿੱਥੇ ਵੱਡਾ ਨੁਕਸਾਨ ਹੋਣਾ ਸੀ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਭਾਈ ਲਾਲੋ ਨੂੰ ਸੰਗੀਆਂ ਸਮੇਤ ਉੱਥੋਂ ਤੋਰ ਦਿੱਤਾ, ਅਤੇ ਇੰਨੇ ਸਮੇਂ ਦੇ ਵਿੱਚ ਬਾਬਰ ਦੀ ਚੜ੍ਹਾਈ ਹੋਈ। ਬਾਬਰ ਨੇ ਇੰਨਾ ਜ਼ੁਲਮ ਕੀਤਾ, ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਬਾਣੀ ਅੰਦਰ ਕਰਦੇ ਹਨ, ਜਿਨ ਸਿਰ ਸੋਹਨ ਪੱਟੀਆ ਮਾਂਗੀ ਪਾਏ ਸੰਧੂਰ, ਔਰ ਮਹਿਲਾਂ ਅੰਦਰ ਹੁੰਦੀਆਂ ਇੱਕ ਮਿਲਣਾ ਬਹਿਣਾ ਮਿਲਣ ਹਦੂਰ, ਉਹ ਔਰਤਾਂ ਜਿਹੜੀਆਂ ਬੱਚੀਆਂ ਮਹਿਲਾਂ ਦੇ ਵਿੱਚ ਨਿਵਾਸ ਰੱਖਦੀਆਂ ਸੀ, ਉਹਨਾਂ ਬੱਚਿਆਂ ਨੂੰ ਵੀ ਕੇਸਾਂ ਤੋਂ ਫੜ ਫੜ ਕੇ ਧੋਇਆ ਗਿਆ, ਔਰ ਜਿਹੜੇ ਛੋਟੇ ਬੱਚੇ ਸਨ ਉਹਨਾਂ ਨੂੰ ਵੀ ਗੁਲਾਮ ਕਰ ਲਿਆ, ਅਤੇ ਜਿਹੜੇ ਲੜਨ ਵਾਲੇ ਸਨ ਲੋਧੀ ਘਰਾਣੇ ਦੇ ਉਹਨਾਂ ਨੂੰ ਜੰਗ ਕਰਕੇ ਖਤਮ ਕੀਤਾ ਹੈ। ਉਸ ਵੇਲੇ ਇਹਨਾਂ ਲੋਕਾਂ ਨੂੰ, ਬੱਚਿਆਂ ਨੂੰ ਬੇਪਤ ਕੀਤਾ, ਬੱਚਿਆਂ ਨੂੰ ਬਜ਼ੁਰਗਾਂ ਨੂੰ ਗੁਲਾਮ ਬਣਾ ਕਰਕੇ ਬੰਦੀਖਾਨੇ ਵੱਲ ਤੋਰ ਲਿਆ। ਗੁਰੂ ਨਾਨਕ ਸਾਹਿਬ ਦੁਖੀਆਂ ਦਾ ਦਰਦ ਵੰਡਾਉਣ ਵਾਸਤੇ ਮਹਾਰਾਜ ਜੀ ਦੇ ਸਿਰ ਦੇ ਉੱਤੇ ਵੀ ਇੱਕ ਭਾਰ ਬੰਨੀ ਪੰਡ ਰੱਖੀ, ਕਿਉਂਕਿ ਸਮਾਨ ਜਿਹੜਾ ਸੀ ਲੁੱਟ ਦਾ ਉਹ ਇਹਨਾਂ ਕੈਦੀਆਂ ਦੇ ਸਿਰ ਦੇ ਉੱਤੇ ਰੱਖ ਕੇ ਬੰਦੀਖਾਨੇ ਵੱਲ ਤੋਰਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਰ ਦੇ ਉੱਤੇ ਵੀ ਪੰਡ ਸੀ, ਪਰ ਚਲੋ, ਭਾਈ ਸੰਤੋਖ ਸਿੰਘ ਨੇ ਭਾਵਨਾ ਦੇ ਨਾਲ ਲਿਖਿਆ ਹੋਇਆ ਕਿ ਜੋ ਤ੍ਰੇਈ ਕਾਲ ਦਰਸ਼ੀ ਗੁਰੂ ਸਾਹਿਬ ਜਿਨ੍ਹਾਂ ਨੇ ਪਹਿਲਾਂ ਭਾਈ ਲਾਲੋ ਨੂੰ ਸੁਚੇਤ ਕਰ ਦਿੱਤਾ, ਉਹਨਾਂ ਦੇ ਸਿਰ ਦੇ ਉੱਪਰ ਆ ਡੇਢ ਗੱਠ ਗਿੱਠ ਜਿਹੜੀ ਪੰਡ ਸੀ ਉਹ ਉੱਪਰ ਟਿਕੀ ਸੀ। ਇੱਕ ਅਵੈੜਾ ਘੋੜਾ ਭਾਈ ਮਰਦਾਨੇ ਨੂੰ ਫੜਾਇਆ ਗਿਆ, ਔਰ ਬੜੀ ਮੁਸ਼ਕਲ ਦੇ ਨਾਲ ਭਾਈ ਮਰਦਾਨੇ ਨੇ ਉਹ ਘੋੜਾ ਸੰਭਾਲਿਆ ਹੈ। ਪਹੁੰਚ ਗਏ ਜਿੱਥੇ ਬਾਬਰ ਨੇ ਬੰਦੀਖਾਨਾ ਬਣਾਇਆ ਸੀ, ਉਹ ਜੇਲ੍ਹਾਂ ਦੇ ਵਿੱਚ ਜਾ ਕਰਕੇ ਇਹਨਾਂ ਨੂੰ ਪੀਣ ਵਾਸਤੇ ਸਾਰਿਆਂ ਨੂੰ ਚੱਕੀਆਂ ਦੇ ਦਿੱਤੀਆਂ, ਔਰ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਵੀ ਇਹੋ ਮੁਸ਼ਕਤ ਦਿੱਤੀ ਗਈ ਮਿਲੀ ਹੈ, ਚੱਕੀਆਂ ਪੀਸਣ ਵਾਸਤੇ ਦਿੱਤੀਆਂ ਨੇ। ਉਸ ਵੇਲੇ ਜੋ ਰਵਾਇਤ ਦੱਸਦੀ, ਸਾਡਾ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਕਹਿ ਸਤ ਕਰਤਾਰ, ਔਰ ਰਵਾਇਤ ਦੱਸਦੀ ਹੈ ਕਿ ਉਹ ਚੱਕੀਆਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪਈਆਂ ਹੋਈਆਂ ਆਪ ਚੱਲੀਆਂ ਨੇ। ਇਹ ਜਿਹੜਾ ਬਾਬਰ ਦਾ ਇੱਕ ਭੇਜਿਆ ਜਰਨੈਲ ਸੀ ਮੀਰ ਖਾਂ ਜਿਹਦਾ ਨਾਮ ਲਿਖਿਆ ਹੋਇਆ, ਉਹਨੇ ਸਾਰਾ ਕੌਤਕ ਅੱਖੀਂ ਦੇਖਿਆ, ਕਿਉਂਕਿ ਉਹ
ਕੈਦੀਆਂ ਨੂੰ ਦੇਖਣ ਵਾਸਤੇ ਜੇਲ੍ਹ 'ਚ ਆਇਆ ਸੀ। ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਪਈ ਚੱਕੀ ਚੱਲਦੀ ਹੋਈ ਦੇਖ ਕੇ ਹੈਰਾਨ ਹੋਇਆ, ਦੌੜ ਕੇ ਗਿਆ ਅਤੇ ਬਾਬਰ ਨੂੰ ਜਾ ਕੇ ਸਾਰੀ ਗੱਲ ਦੱਸੀ ਹੈ। ਜਿਹੜੇ ਬਾਬਰ ਨੇ ਇੰਨਾ ਹਮਲਾਵਰ ਹੋ ਕਰਕੇ ਆਇਆ, ਇੰਨਾ ਜ਼ੁਲਮ ਕੀਤਾ, ਤੀਸਰੀ ਵਾਰੀ ਹਿੰਦੁਸਤਾਨ ਦੇ ਉੱਤੇ ਚੜ੍ਹਾਈ ਕਰਕੇ ਆਇਆ ਸੀ, ਉਹ ਬਾਬਰ ਗੱਲਾਂ ਦੇ ਨਾਲ ਸਮਝਣ ਵਾਲਾ ਨਹੀਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੌਤਕ ਨੂੰ ਦੇਖ ਕਰਕੇ ਹੀ ਬਾਬਰ ਦਾ ਸਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਝੁਕਿਆ ਸੀ। ਗੁਰੂ ਨਾਨਕ ਸਾਹਿਬ ਦੇ ਕੋਲ ਚੱਲ ਕੇ ਆਇਆ ਅਤੇ ਜਿੱਥੇ ਲੋਕ ਸਾਰੇ ਦੁਖੀ ਹੋਏ ਬੈਠੇ ਸਨ, ਉੱਥੇ ਗੁਰੂ ਨਾਨਕ ਸਾਹਿਬ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਅਕਾਲ ਪੁਰਖ ਨੂੰ ਸੰਬੋਧਨ ਹੋ ਕਰਕੇ ਬਚਨ ਗਾ ਰਹੇ ਸਨ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਇਹ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗਾਇਨ ਕੀਤਾ ਹੈ। ਬਾਬਰ ਉਸ ਵੇਲੇ ਖੜਾ ਸੁਣ ਰਿਹਾ ਸੀ। ਮਹਾਰਾਜ ਜੀ ਦੇ ਚਿਹਰੇ ਦੇ ਵਿੱਚ, ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵਿੱਚ, ਨੇਤਰਾਂ ਵਿੱਚ ਹੀ ਉਹ ਤਾਕਤ ਹੈ ਕਿ ਜਿਹੜੇ ਦੂਸਰੇ ਦੇ ਜੀਵਨ ਨੂੰ ਅੰਦਰ ਨੂੰ ਪਲਟਣ ਦੀ ਤਾਕਤ ਰੱਖਦੀ, ਕਿਉਂਕਿ ਆਪਾਂ ਗੁਰੂ ਕੋਲ ਚੱਲ ਕੇ ਆਉਂਦੇ ਹਾਂ ਅਤੇ ਗੁਰੂ ਜੀ ਦ੍ਰਿਸ਼ਟੀ ਹੀ ਸਭ ਤੋਂ ਵੱਡੀ ਸਾਡੇ ਲਈ ਬਰਕਤ ਹੈ। ਬਾਬਰ ਦੇ ਉਸ ਵੇਲੇ ਅੰਦਰ ਜਿਹੜਾ ਸੀ ਉਹ ਨਿਮਰਤਾ ਵਿੱਚ ਆਇਆ, ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ। ਬਾਬਰ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਨੂੰ ਕਿ ਐ ਬਲੀ ਮੇਰੇ 'ਤੇ ਕਿਰਪਾ ਕਰ ਕਿ ਮੇਰੇ ਲਈ ਵੀ ਕੋਈ ਦੁਆ ਕਰੋ ਜਿਹਦੇ ਨਾਲ ਮੇਰਾ ਰਾਜ ਭਾਗ ਸਲਾਮਤ ਰਹੇ। ਔਰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਸੀ, ਬਾਬਰ ਇੱਕ ਗੱਲ ਯਾਦ ਰੱਖ, ਪਰਮਾਤਮਾ ਦੀ ਭਗਤੀ ਕਰਕੇ ਤਪ ਕਰਕੇ ਬੰਦੇ ਨੂੰ ਸੁੱਖ ਮਿਲਦਾ ਹੈ। ਜਿੰਨਾ ਵੀ ਜੀਵਨ ਵਿੱਚ ਇਹ ਰਾਜ ਭਾਗ ਹੈ, ਜਿੰਨਾ ਵੀ ਇਹ ਪਸਾਰਾ ਦਿਸ ਰਿਹਾ ਹੈ, ਕੋਈ ਪੁੰਨ ਕਰਮ ਕੀਤਾ ਕਿਸੇ ਨੇ, ਕੋਈ ਧਰਮ ਦਾ ਕਰਮ ਕੀਤਾ ਜਾਂ ਪਰਮਾਤਮਾ ਦੀ ਬੰਦਗੀ ਕੀਤੀ ਅਤੇ ਸੁੱਖ ਦੀ ਪ੍ਰਾਪਤੀ ਹੋਈ। ਇਹ ਬਚਨ ਸਲੋਕ ਸਹਿਜ ਕ੍ਰਿਤੀ ਵਿੱਚ ਤੁਸੀਂ ਪੜ੍ਹਦੇ ਹੋ, ਤਪ ਕਰਕੇ ਰਾਜ ਦੀ ਪ੍ਰਾਪਤੀ ਹੁੰਦੀ। ਪਰ ਜੇ ਬੰਦਾ ਰਾਜ ਲੈ ਕਰਕੇ ਪਰਮਾਤਮਾ ਨੂੰ ਵਿਸਾਰ ਦੇਵੇ ਨਾ, ਦਾਤ ਪਿਆਰੀ ਵਿਸਰਿਆ ਦਾ ਧਾਰ, ਕਿਉਂਕਿ ਲੈਣ ਵਾਸਤੇ ਬੰਦਾ ਉਹਦਾ ਮੰਗਤਾ ਬਣ ਕੇ ਆਉਂਦਾ, ਜਦਣ ਮਿਲ ਜਾਂਦਾ ਹੈ ਉਦਣ ਬੰਦਾ ਆਪਣੇ ਆਪ ਨੂੰ ਦਾਤਾ ਸਮਝਣ ਲੱਗ ਪੈਂਦਾ, ਇਹੋ ਹੀ ਵੱਡੀ ਭੁੱਲ ਹੈ। ਮਹਾਰਾਜ ਕਹਿੰਦੇ ਜੇ ਰਾਜ ਭਾਗ ਸਲਾਮਤ ਚਾਹੁੰਦਾ ਹੈ ਤਾਂ ਪਰਮਾਤਮਾ ਦਾ ਡਰ ਆਪਣੇ ਮਨ ਵਿੱਚ ਰੱਖ। ਆ ਜਿੰਨਾ ਜ਼ੁਲਮ ਤੂੰ ਕੀਤਾ ਅਤਿਆਚਾਰ, ਮਹਾਰਾਜ ਕਹਿੰਦੇ ਤਾਂ ਬਖਸ਼ਿਆ ਜਾਵੇਗਾ, ਸਭ ਤੋਂ ਪਹਿਲਾਂ ਜਿਹੜੇ ਗੁਲਾਮ ਨੇ ਇਹਨਾਂ ਨੂੰ ਬੰਦੀਖਾਨੇ ਚੋਂ ਬਾਹਰ ਕੱਢ, ਜਿਨ੍ਹਾਂ ਨਾਲ ਤੇਰੀ ਦੁਸ਼ਮਣੀ ਸੀ ਲੋਧੀ ਘਰਾਣੇ ਦੇ ਨਾਲ, ਉਹਨਾਂ ਨਾਲ ਤੇਰਾ ਜੰਗ ਹੋਇਆ, ਉਹ ਮਾਰੇ ਗਏ ਨੇ, ਪਰ ਹੁਣ ਇਹ ਲੋਕ ਬੇਕਸੂਰ ਨੇ, ਆ ਬੱਚੀਆਂ ਬੱਚੇ ਬਜ਼ੁਰਗ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ। ਉਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਇਸ ਬਾਬਰ ਨੇ ਮੰਨਿਆ ਔਰ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨ ਕਰਕੇ ਬੰਦੀ ਖਾਨਿਆਂ ਵਿੱਚੋਂ ਇਹਨਾਂ ਬੰਦੀਆਂ ਨੂੰ ਰਿਹਾ ਕਰ ਦਿੱਤਾ। ਉਸ ਵੇਲੇ ਇਹਨਾਂ ਲੋਕਾਂ ਨੂੰ ਲੱਗਾ ਸੀ ਕਿ ਸਾਡਾ ਦੁਖੀਆਂ ਦਾ ਦਰਦ ਵੰਡਾਉਣ ਵਾਸਤੇ ਦਾਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਆਏ ਹਨ। ਜਦੋਂ ਸਾਰੇ ਇਹ ਬੰਦੀ ਰਿਹਾ ਕੀਤੇ, ਇਹਨਾਂ ਦਾ ਲੁੱਟਿਆ ਸਮਾਨ ਇਹਨਾਂ ਨੂੰ ਵਾਪਸ ਮਿਲ ਗਿਆ, ਉਸ ਵੇਲੇ ਫਿਰ ਬਾਬਰ ਨੇ ਕਿਹਾ, ਕਹਿਣ ਲੱਗਾ ਹੁਣ ਮੇਰੇ ਲਈ ਦੁਆ ਕਰੋ ਕਿ ਮੇਰੀਆਂ ਪੁਸ਼ਤਾਂ ਰਾਜ ਕਰਨ। ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ, ਮਹਾਰਾਜ ਕਹਿੰਦੇ ਬਾਬਰ ਜਿੰਨਾ ਚਿਰ ਤੇਰੇ ਰਾਜ ਵਿੱਚ ਧਰਮ ਰਹੇਗਾ ਉਨਾ ਚਿਰ ਤੇਰੀਆਂ ਪੁਸ਼ਤਾਂ ਦੇ ਵਿੱਚ ਰਾਜ ਰਹੇਗਾ। ਔਰ ਇਸੇ ਤਰ੍ਹਾਂ ਹੀ ਹੋਇਆ। ਮਹਾਰਾਜ ਕਹਿੰਦੇ ਜਿਸ ਦਿਨ ਤੁਹਾਡੇ ਪੁਸ਼ਤਾਂ ਤੁਹਾਡੇ ਰਾਜ ਵਿੱਚੋਂ ਧਰਮ ਨਿਕਲ ਜਾਵੇਗਾ, ਉਸ ਦਿਨ ਅਸੀਂ ਆਪਣਾ ਸੀਸ ਦੇ ਕਰਕੇ ਤੁਹਾਡਾ ਰਾਜ ਵੀ ਲੈ ਲਵਾਂਗੇ। ਇਸੇ ਤਰ੍ਹਾਂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਸੀਸ ਦਿੱਤਾ ਔਰ ਮੁਗਲਾਂ ਦਾ ਰਾਜ ਜਿਹੜਾ ਸੀ ਗੁਰੂ ਕਲਗੀਧਰ ਸਾਹਿਬ ਜੀ ਦੇ ਸਮੇਂ ਤੋਂ ਬਾਅਦ, ਉਹ ਫਿਰ ਰਾਜ ਭਾਗ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਤੀਰ ਦੀ ਨੋਕ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਤੁਰਕਾਂ ਦੀ ਜੜ ਪੁੱਟੀ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਬਾਬਰ ਨੂੰ ਉਪਦੇਸ਼ ਦੇ ਕਰਕੇ ਉੱਥੋਂ ਮਹਾਰਾਜ ਚੱਲੇ ਨੇ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੀ, ਜਿਹੜੇ ਬਚਨ ਅੱਜ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਸਾਖਤ ਦਾ ਸੰਗ ਕਿਉਂ ਬੁਰਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨੇ ਨੇ ਇੱਕ ਸਵਾਲ ਕੀਤਾ, ਕਹਿਣ ਲੱਗਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਐਮਨਾਬਾਦ ਦੀ ਧਰਤੀ 'ਤੇ ਦੋਸ਼ੀ ਤਾਂ ਕੁਝ ਥੋੜ੍ਹੇ ਹੋਣਗੇ, ਪਰ ਇਹ ਸਜ਼ਾ ਸਾਰਿਆਂ ਨੂੰ ਕਿਉਂ ਭੋਗਣੀ ਪਈ, ਸਾਰਿਆਂ ਦੇ ਉੱਤੇ ਜ਼ੁਲਮ ਕਿਉਂ ਹੋਇਆ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਮਰਦਾਨਿਆਂ ਤੇਰਾ ਸਵਾਲ ਇਹ ਠੀਕ ਹੈ, ਪਰ ਇਹਨਾਂ ਨੂੰ ਸੰਗ ਦਾ ਫਲ ਮਿਲਿਆ। ਇਹਨਾਂ ਨੇ ਉਹਨਾਂ ਲੋਕਾਂ ਦਾ ਸੰਗ ਕੀਤਾ ਸੀ ਜਿਹੜੇ ਅਤਿਆਚਾਰ ਜ਼ੁਲਮ ਕਰ ਰਹੇ ਨੇ, ਔਰ ਉਹ ਜ਼ੁਲਮੀ ਬੰਦਿਆਂ ਦਾ ਸੰਗ ਨਗਰ ਵਿੱਚ ਹੋਣ ਕਰਕੇ ਇਹਨਾਂ ਸਾਰਿਆਂ ਨੂੰ ਉਸ ਪਾਪ ਦੇ ਫਲ ਨੂੰ ਭੋਗਣਾ ਪਿਆ। ਭਾਈ ਮਰਦਾਨਾ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਨਾ,
ਸੁਣ ਕੇ ਉਸ ਵੇਲੇ ਮਨ ਨੂੰ ਤਸੱਲੀ ਨਹੀਂ ਸੀ ਹੋਈ, ਕਿਉਂਕਿ ਕਈ ਵਾਰੀ ਆਪਾਂ ਕੁਝ ਸਵਾਲ ਕਰਦੇ ਹਾਂ, ਸਵਾਲ ਦਾ ਉੱਤਰ ਮਿਲ ਜਾਵੇ, ਪਰ ਕਈ ਵਾਰੀ ਉਹਨਾਂ ਚਿਰ ਮਨ ਨੂੰ ਤਸੱਲੀ ਨਹੀਂ ਹੁੰਦੀ ਜਿੰਨਾ ਚਿਰ ਪ੍ਰੈਕਟੀਕਲ ਤੌਰ 'ਤੇ ਉਹ ਕੰਮ ਸਾਹਮਣੇ ਨਾ ਆਵੇ। ਭਾਈ ਮਰਦਾਨਾ ਜੀ ਨੇ ਸੁਣ ਤਾਂ ਲਿਆ ਪਰ ਚੁੱਪ ਕਰ ਗਏ, ਕਹਿਣ ਲੱਗੇ ਮਹਾਰਾਜ ਮਨ ਨੂੰ ਤਸੱਲੀ ਜੀ ਨਹੀਂ ਹੋ ਰਹੀ ਕਿ ਪਾਪੀ ਥੋੜ੍ਹੇ ਹੋਣਗੇ, ਮਾੜੇ ਕੰਮ ਕਰਨ ਵਾਲੇ ਥੋੜ੍ਹੇ ਹੋਣਗੇ, ਪਰ ਸਾਰੇ ਅਹਿਮਦਾਬਾਦ ਨੇ ਫਲ ਭੋਗ ਗਿਆ। ਵਾਹਿਗੁਰੂ ਨਾਨਕ ਸਾਹਿਬ ਚੁੱਪ ਕਰ ਗਏ। ਭਾਈ ਮਰਦਾਨਾ ਕੁਝ ਸਮਾਂ ਮਹਾਰਾਜ ਰੁਕੇ ਨੇ ਅਤੇ ਆਰਾਮ ਕਰਨ ਵਾਸਤੇ ਭਾਈ ਮਰਦਾਨਾ ਜੀ ਪਏ, ਨੇਤਰ ਨੀਂਦ ਭਰੀ ਹੈ, ਸਰੀਰ ਆਲਸ ਤੇ ਸਹਿਤ ਹੋਇਆ ਅਤੇ ਕੁਝ ਸਮੇਂ ਵਾਸਤੇ ਉਹ ਨੀਂਦ ਆ ਗਈ। ਮਹਾਰੇ ਗੁਰੂ ਨਾਨਕ ਸਾਹਿਬ ਨੇ ਥੋੜ੍ਹਾ ਜਿਹਾ ਮਿੱਠਾ ਲਿਆ। ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ ਭਾਈ ਮਰਦਾਨਾ ਜੀ ਦੇ ਪੇਟ ਦੇ ਉੱਤੇ ਮਲ ਦਿੱਤਾ, ਇੰਨੇ ਚਿਰ ਵਿੱਚ ਮਿੱਠੇ ਕਰਕੇ ਕਈ ਕੀੜੀਆਂ ਜਿਹੜੀਆਂ ਸਨ ਉਹ ਭਾਈ ਮਰਦਾਨੇ ਦੇ ਪੇਟ 'ਤੇ ਆ ਬੈਠੀਆਂ ਨੇ। ਇੱਕ ਕੀੜੀ ਨੇ ਕੱਟਿਆ ਹੈ ਔਰ ਭਾਈ ਮਰਦਾਨੇ ਨੇ ਉੱਠਦੇ ਸਾਰ ਕਿੰਨੀਆਂ ਕੀੜੀਆਂ ਮਲ ਸੁੱਟੀਆਂ। ਮਹਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆਂ ਵੱਡਿਆਂ 'ਤੇ ਤੈਨੂੰ ਕੱਟਿਆ ਇੱਕ ਕੀੜੀ ਨੇ, ਇੱਕ ਕੀੜੀ ਲੜੀ ਹੋਵੇਗੀ, ਤੂੰ ਇੰਨੀਆਂ ਮਲ ਸੁੱਟੀਆਂ। ਹੁਣ ਦੋਸ਼ ਤਾਂ ਇੱਕ ਦਾ ਸੀ, ਮਲ ਸਾਰੀਆਂ ਕਿਉਂ ਦਿੱਤੀਆਂ ਨੇ? ਉਸ ਵੇਲੇ ਗੁਰੂ ਸਾਹਿਬ ਦਾ ਬਚਨ ਸੁਣ ਕੇ ਭਾਈ ਮਰਦਾਨੇ ਦੇ ਮਨ ਨੂੰ ਤਸੱਲੀ ਹੋ ਗਈ ਕਿ ਜਿਹੜਾ ਸਵਾਲ ਮੈਂ ਕੀਤਾ ਸੀ ਗੁਰੂ ਨਾਨਕ ਸਾਹਿਬ ਨੇ ਮੈਨੂੰ ਉੱਤਰ ਦੇ ਦਿੱਤਾ। ਯਾਨੀ ਕਿ ਮਾੜੇ ਦਾ ਸੰਗ ਇੰਨਾ ਬੁਰਾ ਹੈ। ਭਗਤ ਕਬੀਰ ਸਾਹਿਬ ਜੀ ਦੇ ਆਪਾਂ ਬਚਨ ਪੜ੍ਹ ਰਹੇ ਸੀ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਸਾਕਤ ਦਾ ਸੰਗ ਐਸਾ ਹੈ, ਕਬੀਰ ਚਾਵਲ ਕਾਰਨੇ ਤੁੱਖ ਕੋ ਮੌਲੀ ਲਾਏ। ਚਾਵਲਾਂ ਦਾ ਸੰਗ ਕੀਤਾ ਤੁੱਖਾਂ ਨੇ, ਛਿਲਕਿਆਂ ਨੇ, ਉਹਨਾਂ ਨੂੰ ਵੀ ਮੁੰਗਲੀਆਂ ਖਾਣੀਆਂ ਪਈਆਂ। ਸੰਗ ਕੋ ਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਜਦੋਂ ਮਾੜਿਆਂ ਦੀ ਸੰਗ ਦੇ ਵਿੱਚ ਤੂੰ ਬੈਠੇਗਾ ਨਾ, ਜਿਹੜੇ ਰੱਬ ਨਾਲੋਂ ਟੁੱਟੇ ਹੋਏ, ਜਿਹੜੇ ਵੱਡੇ ਅਪਰਾਧੀ ਨੇ, ਜ਼ੁਲਮ ਕਰਨ ਵਾਲੇ, ਉਹਨਾਂ ਪਾਪੀਆਂ ਦੇ ਸੰਗ ਦੇ ਵਿੱਚ ਬੈਠਣ ਦੇ ਨਾਲ ਵੀ ਧਰਮ ਰਾਜਾ ਤੇਰੇ ਤੋਂ ਸਵਾਲ ਜ਼ਰੂਰ ਕਰੇਗਾ ਕਿ ਤੂੰ ਬੈਠਾ ਹੀ ਕਿਉਂ ਸੀ। ਇਸ ਕਰਕੇ ਉਹਨਾਂ ਸੰਗਤ ਦਾ, ਮਾੜੀ ਸੰਗਤ ਦਾ ਸਿਰ ਮਾੜਾ ਹੀ ਹੁੰਦਾ ਹੈ। ਮਹਾਰੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਿੱਖਿਆ ਭਾਈ ਮਰਦਾਨਾ ਜੀ ਦੇ ਤਾਂ ਸਮੁੱਚੇ ਸੰਸਾਰ ਨੂੰ ਦਿੱਤੀ ਹੈ ਕਿ ਭਾਈ ਸੰਗਤ ਜਿਹੜੀ ਹੈ ਉਹ ਨਾਮ ਜਪਣ ਵਾਲਿਆਂ ਦੀ ਕਰੀਏ ਨਾ, ਅਤੇ ਫਿਰ ਔਖਾ ਆਉਣ ਵਾਲਾ ਸਮਾਂ ਵੀ ਜਿਹੜਾ ਹੈ ਉਹ ਟਲ ਜਾਂਦਾ। ਕਿਸ ਤਰ੍ਹਾਂ? ਜਿਸ ਤਰ੍ਹਾਂ ਭਾਈ ਲਾਲੋ ਆਉਣ ਵਾਲਾ ਔਖਾ ਸਮਾਂ ਵੀ ਗੁਰੂ ਨਾਨਕ ਸਾਹਿਬ ਨੇ ਟਾਲ ਦਿੱਤਾ ਸੀ ਉਹਨਾਂ ਦਾ, ਹੁਣ ਭਾਈ ਲਾਲੋ ਅਤੇ ਉਹਨਾਂ ਦੇ ਸੰਗੀ ਬੱਚੇ ਨਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦੇ ਸਨ। ਪਰ ਜਿਹੜੇ ਬੰਦੇ ਕੇਵਲ ਖਾਣ ਪੀਣ ਹੰਡਾਲ ਵਿੱਚ ਹੀ ਸਮਾਂ ਬਤੀਤ ਕਰ ਰਹੇ ਸਨ ਕਿ ਆਪਾਂ ਕਿਹੜਾ ਕਿਸੇ ਦਾ ਮਾੜਾ ਕੀਤਾ, ਪਰ ਮਾੜਿਆਂ ਦਾ ਸੰਗ ਹੋਣ ਕਰਕੇ ਉਹ ਹਰਜਾਨਾ ਉਹਨਾਂ ਨੂੰ ਵੀ ਭਰਨਾ ਪਿਆ, ਉਹਨਾਂ ਨੂੰ ਵੀ ਬਾਬਰ ਦਾ ਜ਼ੁਲਮ ਸਹਿਣਾ ਪਿਆ ਹੈ। ਅੱਜ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਕੁਝ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ ਹੈ। ਪਹਿਲਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ, ਕਊਆ ਜੋ ਮਰਾਲ ਸਭਾ ਜਾਏ ਬੈਠੇ ਮਾਨਸਰ। ਕਹਿਣ ਲੱਗੇ ਜਿਸ ਤਰ੍ਹਾਂ ਕਾਂ ਮਾਨਸਰ 'ਤੇ ਜਾ ਕੇ ਬੈਠ ਜਾਵੇ, ਮਾਨਸਰੋਵਰ 'ਤੇ ਬੈਠ ਜਾਵੇ, ਦੁਚਿਤ ਉਦਾਸ ਬਾਸ ਆਸ ਦੁਰਗੰਧਕੀ, ਪਰ ਉਹ ਜਿਹੜਾ ਕਾਂ ਹੈ ਮਾਨਸਰੋਵਰ ਵਿੱਚ ਬੈਠਾ ਹੋਇਆ ਉਹ ਦੁਚਤੀ ਦੇ ਵਿੱਚ ਪਿਆ ਰਹਿੰਦਾ ਹੈ। ਪਤਾ ਕਿਉਂ? ਉਹਨੂੰ ਲੱਗਦਾ ਕਿ ਮੈਂ ਆ ਕਿੱਥੇ ਗਿਆ। ਹੁਣ ਕਾਂ ਦਾ ਭੋਜਨ ਮਾਨਸਰੋਵਰ ਵਿੱਚ ਹੈ ਹੀ ਨਹੀਂ, ਇਹ ਗੱਲ ਨਾਲ ਧਿਆਨ ਵਿੱਚ ਰੱਖਣੀ ਹੈ। ਇੱਥੇ ਭਾਈ ਗੁਰਦਾਸ ਜੀ ਨੇ ਗੱਲ ਸਾਕਤ ਬੰਦੇ ਦੀ ਕੀਤੀ ਹੈ, ਮਾਨਸਰੋਵਰ ਕੀ ਹੈ, ਗੁਰੂ ਕੀ ਸੰਗਤ। ਹੁਣ ਜੇ ਕਿਤੇ ਉਹ ਸਾਕਤ ਬੰਦੇ ਨੂੰ ਬਾਹੂ ਫੜ ਕੇ ਕੋਈ ਲੈ ਵੀ ਆਵੇ ਨਾ, ਤਾਂ ਬੰਦਾ ਕਹਿੰਦਾ ਚਲੋ ਮੈਂ ਜਾਂਦਿਆਂ ਜਾਂ ਤੇਰੇ ਨਾਲ ਹੋ ਹੀ ਜਾਂਦਾ ਅਤੇ ਚੱਲ ਲੰਗਰ ਹੀ ਛੱਕ ਜਾਵਾਂਗੇ ਜਾਂ ਦੋ ਘੜੀਆਂ ਬੈਠ ਜਾਂਦੇ। ਉਹ ਭਾਈ ਗੁਰਦਾਸ ਜੀ ਕਹਿੰਦੇ ਦੁਚਿਤ ਉਦਾਸ, ਉਹ ਬੈਠਾ ਹੋਇਆ ਕਾਂ ਮਾਨ ਸਰੋਵਰ ਦੇ ਕੰਢੇ ਦੇ ਉੱਤੇ, ਉਹਦਾ ਭੋਜਨ ਉੱਥੇ ਨਾ ਮਿਲਣ ਕਰਕੇ ਉਹਨੂੰ ਦੁਚਤੀ ਦੇ ਵਿੱਚ ਉਦਾਸੀ ਹੁੰਦੀ, ਮੈਂ ਆ ਕਿੱਥੇ ਗਿਆ। ਕਿਉਂਕਿ ਉਹਨੂੰ ਇੱਕੋ ਆਸ ਹੁੰਦੀ ਹੈ, ਬਾਸ ਆਸ ਦੁਰਗੰਧ ਕੀ, ਉਹਦੀ ਮਨ ਦੀ ਆਸ ਹੈ ਕਿ ਕੇਵਲ ਮੈਨੂੰ ਦੁਰਗੰਧੀ ਚਾਹੀਦੀ। ਤੁਸੀਂ ਦੇਖੋਗੇ ਕਿ ਜਿਹੜਾ ਕਾਂ ਹੈ ਉਹ ਗੰਦਗੀ ਦੇ ਉੱਪਰ ਬੈਠਾ, ਛੱਪੜਾਂ ਦੇ ਕੰਢੇ 'ਤੇ ਬੈਠਾ ਤੁਹਾਨੂੰ ਦਿਸ ਜਾਵੇਗਾ, ਉੱਥੇ ਭਾਵੇਂ ਦੁਰਗੰਧੀ ਹੈ, ਆਮ ਬੰਦਾ ਉੱਥੋਂ ਨੱਕ ਬੰਦ ਕਰਕੇ ਨਿਕਲ ਰਿਹਾ, ਪਰ ਕਾਂ ਜਿਹੜਾ ਹੈ ਉਹ ਦੁਰਗੰਧੀ ਵਾਲੀ ਮਾੜੀ ਥਾਂ ਦੇ ਉੱਤੇ ਜਾ ਕਰਕੇ ਬਹੁਤ ਖੁਸ਼ ਹੁੰਦਾ ਹੈ। ਇਹ ਹੁਣ ਬਿਰਤੀ ਦੱਸੀ ਹੈ ਸਾਕਤ ਬੰਦੇ ਦੀ ਅਤੇ ਗੁਰਮੁਖ ਦੀ। ਹੁਣ ਗੁਰਮੁਖ ਜਿਹੜਾ ਹੈ ਉਹ ਮਾਨ ਸਰੋਵਰ ਸੰਗਤ ਗੁਰੂ ਕੀ ਜਾਣ ਕੇ ਇੱਥੇ ਚੱਲ ਕੇ ਆਉਂਦਾ ਹੈ, ਸਰੋਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ, ਕਿਉਂਕਿ ਮਾਨ ਸਰੋਵਰ ਦੇ ਉੱਤੇ ਹੰਸ ਨਿਵਾਸ ਰੱਖਦੇ ਨੇ ਅਤੇ ਹੰਸਾਂ ਦਾ ਭੋਜਨ ਮੋਤੀ ਹੈ। ਗੁਰੂ ਕੇ ਪਿਆਰ ਵਾਲੇ ਸਿੱਖ ਉਹ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਨੇ, ਗੁਰੂ ਕੀ ਸੰਗਤ ਉਹਨਾਂ ਲਈ ਮਾਨ ਸਰੋਵਰ ਹੈ ਅਤੇ ਗੁਰੂ ਦੇ ਸ਼ਬਦ ਉਹਨਾਂ ਲਈ ਹੀਰੇ ਅਤੇ ਮੋਤੀ ਨੇ।
ਪਰ ਕਾਂ ਜਿਹੜਾ ਹੈ ਉਹ ਆਸ ਰੱਖਦਾ ਕਿ ਮੈਨੂੰ ਦੁਰਗੰਧੀ ਮਿਲੇ। ਜੇ ਕਿਤੇ ਭੁੱਲਿਆ ਭਟਕਿਆ ਚੱਲ ਕੇ ਆ ਵੀ ਜਾਵੇ ਨਾ, ਉਹ ਕਹਿੰਦਾ ਮੈਂ ਫਸ ਕਿੱਥੇ ਗਿਆ, ਕਦੋਂ ਸਮਾਪਤੀ ਹੋਵੇ। ਉਹ ਵਾਰ ਵਾਰ ਦੇਖਣਗੇ ਕਿਤੇ ਅੰਤਿਮ ਅਰਦਾਸ ਬੈਠੇ ਹੋਣ ਕਿ ਛੇਤੀ ਛੇਤੀ ਹੁਣ ਭੋਗ ਪਏ ਤੇ ਆਪਾਂ ਚੱਲੀਏ, ਜਿਹੜਾ ਆਪਣਾ ਕੰਮ ਕਰਨ ਵਾਲਾ ਉਹ ਕਰੀਏ। ਯਾਨੀ ਕਿ ਜਿਹੜਾ ਮਾੜਾ ਕਰਮ ਕਰਨਾ ਹੈ ਉਹ ਸਾਕਤ ਬੰਦਾ ਜੇ ਕਿਤੇ ਉਹਨੂੰ ਚੰਗੀ ਜਗ੍ਹਾ ਵੀ ਲਿਆ ਕੇ ਬਿਠਾ ਦਵੋ, ਉਹਨੂੰ ਆਸ ਹੁੰਦੀ ਹੈ ਕਿ ਮੈਂ ਛੇਤੀ ਉੱਠ ਕੇ ਇੱਥੋਂ ਆਪਣੀ ਜਗ੍ਹਾ ਪਹੁੰਚ ਜਾ। ਇਹ ਪਹਿਲਾ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ ਨੇ। ਦੂਜਾ ਦ੍ਰਿਸ਼ਟਾਂਤ ਦਿੰਦੇ, ਸਵਾਨ ਜੋ ਬਿਠਾਈ ਹੈ ਸੁਭਗ ਪ੍ਰਜੰਕ ਪਰ, ਕੁੱਤੇ ਨੂੰ ਬਹੁਤ ਸੋਹਣੇ ਪਲੰਘ ਦੇ ਉੱਤੇ ਬਿਠਾ ਦਿਓ। ਤਿਆਗ ਜਾਏ ਚਾਕੀ ਚੱਟ ਹੀਨ ਮਤ ਅੰਧ, ਉਹ ਜਦੋਂ ਵੀ ਉੱਠੇਗਾ ਤੇ ਜਾ ਕਰਕੇ ਉਹ ਚਾਕੀ ਚੱਟ ਹੈ, ਚਾਕੀ ਚੱਟ ਹੈ, ਜਾ ਕਰਕੇ ਉਹ ਚੱਕੀ ਨੂੰ ਹੀ ਚੱਟੇਗਾ ਕਿਉਂਕਿ ਉਹਦੇ ਕੋਲ ਇੰਨੀ ਮਤ ਹੀ ਨਹੀਂ ਹੈ। ਜਾ ਕਰਕੇ ਕੁੱਤਾ ਜਿਹੜਾ ਹੈ ਉਹ ਮੂੰਹ ਮਾਰੇਗਾ ਅਪਵਿੱਤਰ ਥਾਂ ਦੇ ਉੱਤੇ ਕਿਉਂਕਿ ਉਹਦੇ ਕੋਲ ਤੇ ਇੰਨੀ ਮਤ ਨਹੀਂ ਹੈ ਕਿ ਮੈਂ ਸੋਹਣੇ ਪਲੰਘ ਦੇ ਉੱਤੇ ਬੈਠਾ ਹਾਂ। ਕੁੱਤੇ ਨੂੰ ਸੋਹਣੇ ਪਲੰਘ ਦੇ ਉੱਤੇ ਬਿਠਾਓ ਤੇ ਪਲੰਘ ਦੇ ਉੱਤੇ ਬੈਠ ਕੇ ਉਹਨੇ ਉਹ ਸਿੜ ਕਹਿਣਾ ਜਿਹੜਾ ਮਨੁੱਖ ਦਾ ਭੋਜਨ ਉਹ ਮੈਨੂੰ ਦਿਓ। ਇਸ ਕਰਕੇ ਭਾਈ ਗੁਰਦਾਸ ਜੀ ਨੇ ਦੂਜਾ ਦ੍ਰਿਸ਼ਟਾਂਤ ਦਿੱਤਾ ਹੈ, ਜੇ ਕਿਤੇ ਕੁੱਤੇ ਵਾਲੀ ਵਿਰਤੀ ਰੱਖਣ ਵਾਲੇ ਨੂੰ ਕੋਈ ਚੰਗਾ ਅਹੁਦਾ ਵੀ ਮਿਲ ਜਾਵੇ ਨਾ, ਉਹ ਜਦੋਂ ਆਪਣੀ ਵਿਰਤੀ ਅਨੁਸਾਰ ਮੂੰਹ ਮਾਰੇਗਾ ਤੇ ਉਹਨੇ ਦੁਰਗੰਧ ਵਿੱਚ ਅਪਵਿੱਤਰ ਥਾਂ ਤੇ ਹੀ ਮਾਰਨਾ ਕਿਉਂਕਿ ਉਹਨੇ ਨਹੀਂ ਦੇਖਣਾ ਕਿ ਕਿਹੜਾ ਹੱਕ ਮੇਰਾ ਖਾਣ ਯੋਗ ਹੈ ਕਿਹੜਾ ਨਹੀਂ ਖਾਣ ਯੋਗ। ਤੀਜਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ, ਗਰਦਬ ਅੰਗ ਅਰਗ ਜਾ ਜੋ ਲੇਪਨ ਕੀ ਜੈ। ਗਰਦਬ ਕਹਿੰਦੇ ਨੇ ਗਧੇ ਨੂੰ, ਅਤੇ ਅਰਗਜ਼ਾ ਹੁੰਦਾ ਚੰਦਨ ਇਤਰ ਨੂੰ ਮਿਲਾ ਕਰਕੇ ਤਿਆਰ ਕੀਤਾ ਹੋਇਆ ਉਹਦਾ ਲੇਪ। ਗਧੇ ਦੇ ਉੱਪਰ ਜਿੰਨਾ ਮਰਜ਼ੀ ਸੁਗੰਧੀਆਂ ਦੇ ਨਾਲ ਤਿਆਰ ਕੀਤਾ ਲੇਪ ਉਹਨੂੰ ਮਲ ਦਵੋ, ਪਰ ਲੋਟਤ ਪਸਮ ਸੰਗ ਹੈ ਕੁਟੇਵ ਕੰਧ ਕੀ। ਪਰ ਉਹ ਗਧੇ ਦੀ ਆਦਤ ਹੈ ਕਿ ਉਹਨੇ ਜਾ ਕਰਕੇ ਭਸਮ ਸਵਾਹ ਦੇ ਵਿੱਚ ਹੀ ਲੇਟੀਆਂ ਮਾਰਨੀਆਂ, ਉਹਨੂੰ ਕੋਈ ਪਤਾ ਨਹੀਂ ਕਿ ਮੇਰੇ ਤਨ ਦੇ ਉੱਤੇ ਕਿੰਨੀ ਸੁਗੰਧੀ ਵਾਲੀਆਂ ਚੀਜ਼ਾਂ ਮਿਲੀਆਂ ਨੇ, ਮੈਨੂੰ ਨਵਾ ਕੇ ਮੈਨੂੰ ਸਾਫ਼ ਪਵਿੱਤਰ ਕੀਤਾ ਹੈ। ਗਧਾ ਜਾ ਕਰਕੇ ਉੱਥੇ ਹੀ ਲੇਟੇਗਾ ਜਿੱਥੇ ਭਸਮ ਹੈ, ਜਿੱਥੇ ਮਿੱਟੀ ਹੈ, ਜਿੱਥੇ ਸਵਾਹ ਹੈ। ਇਹ ਤਿੰਨ ਦ੍ਰਿਸ਼ਟਾਂਤ ਦਿੱਤੇ ਭਾਈ ਗੁਰਦਾਸ ਜੀ ਨੇ ਸਾਕਤ ਬੰਦੇ ਦੇ। ਤੈਸੇ ਹੀ ਅਸਾਧ ਸਾਧ ਸੰਗਤ ਨਾ ਪ੍ਰੀਤ ਚੀਤ, ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਸਾਕਤ ਮਨਮੁੱਖ ਬੰਦਾ ਹੈ ਨਾ, ਸੰਗਤ ਸਾਧ ਸੰਗਤ ਨਾ ਪ੍ਰੀਤ ਚੀਤ, ਉਹਦੀ ਸੰਗਤ ਨਾਲ ਕੋਈ ਪ੍ਰੀਤੀ ਨਹੀਂ ਹੁੰਦੀ। ਕਿਉਂਕਿ ਸਾਕਤ ਬੰਦੇ ਨੇ ਕਹਿਣਾ ਇਹ ਤਾਂ ਜੀ ਅੱਗੋਂ ਇਹ ਤਾਂ ਵਿਹਲਿਆਂ ਦਾ ਕੰਮ ਹੈ, ਇਹ ਤਾਂ ਤੁਸੀਂ ਲੋਕ ਜਿਨ੍ਹਾਂ ਨੂੰ ਕੰਮ ਕਾਰ ਨਹੀਂ ਉਹ ਸੰਗਤ ਕਰ ਲੈਣ, ਮੈਨੂੰ ਤਾਂ ਕੰਮ ਹੀ ਬੜੇ ਨੇ। ਔਰ ਜਦੋਂ ਅੱਠ ਅੱਠ ਘੰਟੇ ਉਹ ਫੋਨ ਚਲਾਵੇ, ਦੋ ਦੋ ਘੰਟੇ ਬਹਿ ਕੇ ਨਿੰਦਾ ਕਰੇ, ਪੰਜ ਪੰਜ ਛੇ ਛੇ ਘੰਟੇ ਪਾਰਟੀਆਂ ਬਹਿ ਕੇ ਸ਼ਰਾਬ ਪੀਏ, ਮਾੜੇ ਖਾਣੇ ਖਾਵੇ, ਉਹਦੇ ਉਸ ਵੇਲੇ ਉਹ ਸਾਕਤ ਬੰਦੇ ਕੋਲ ਮਨਮੁੱਖ ਕੋਲ ਬਹੁਤ ਸਮਾਂ ਹੈ। ਇਹ ਗੱਲ ਸੱਚੀ ਹੈ ਤਾਂ ਕੇਵਲ ਮਨ ਦੇ ਬਹਾਨੇ ਨੇ ਕਿ ਤਾਂ ਜੀ ਮੈਨੂੰ ਸੰਗਤ ਦਾ ਟਾਈਮ ਨਹੀਂ, ਮੇਰੇ ਕੋਲ ਨਿਤਨੇਮ ਦਾ ਸਮਾਂ, ਤੁਸੀਂ ਕਰ ਲਓ ਜੀ ਵਿਹਲੇ ਹੋ ਤੁਸੀਂ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਹੀ ਅਸਾਧ ਸਾਧ ਸੰਗਤ ਨਾ ਪ੍ਰੀਤ ਜੀ, ਕਿਉਂਕਿ ਇਹ ਤਿੰਨ ਦ੍ਰਿਸ਼ਟਾਂਤ ਦਿੱਤੇ ਨੇ। ਕਾਂ ਗੰਦਗੀ ਤੇ ਹੀ ਮੂੰਹ ਮਾਰੇਗਾ, ਕੁੱਤਾ ਚਾਕੀ ਨੂੰ ਹੀ ਜਾ ਕੇ ਚੱਟੇਗਾ, ਗਧਾ ਜਿੰਨਾ ਮਰਜ਼ੀ ਲੇਪਨ ਕੀਤਾ ਹੈ ਭਸਮ ਦੇ ਉੱਤੇ ਗੰਦਗੀ ਦੇ ਵਿੱਚ ਹੀ ਜਾ ਕੇ ਲੇਟੇਗਾ। ਭਾਈ ਗੁਰਦਾਸ ਜੀ ਕਹਿੰਦੇ ਸਾਕਤ ਬੰਦਾ ਜਿੰਨਾ ਮਰਜ਼ੀ ਉਹਨੂੰ ਪ੍ਰੇਰਣਾ ਦੇਈ ਜਾਵੋ ਕਿ ਸੰਗਤ ਵਿੱਚੋਂ ਆਹ ਪ੍ਰਾਪਤੀ ਹੋਵੇਗੀ, ਨਾਮ ਜਪਣ ਨਾਲ ਬੰਧਨ ਕੱਟੇ ਜਾਣਗੇ, ਤੇਰਾ ਪਰਲੋਕ ਸੁਹੇਲਾ ਹੋਵੇਗਾ, ਆਤਮਕ ਆਨੰਦ ਤੂੰ ਲਵੇਂਗਾ, ਜਿੰਨਾ ਮਰਜ਼ੀ ਉਹਨੂੰ ਗਿਆਨ ਦਓ ਪਰ ਸਾਕਤ ਬੰਦਾ ਆਪਣਾ ਸੁਭਾਅ ਨਹੀਂ ਛੱਡਦਾ। ਸਾਧ ਸੰਗਤ ਨਾ ਪ੍ਰੀਤ, ਉਹਦੇ ਅੰਦਰ ਸੰਗਤ ਦੇ ਨਾਲ ਪ੍ਰੀਤੀ ਨਹੀਂ ਬਣਦੀ। ਹਾਂ ਅਗਲੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਮਨਸਾ ਉਪਾਦ ਅਪਰਾਧ ਸੰਬੰਧ ਕੀ, ਜੇ ਕਿਤੇ ਉਹ ਚੰਗੀ ਥਾਂ ਆ ਵੀ ਜਾਵੇ ਨਾ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਉਹਦੀ ਮਨਸਾ ਇਹੋ ਹੀ ਹੁੰਦੀ ਹੈ ਕਿ ਇੱਥੇ ਸਾਰੇ ਟੇਕੇ ਕਿਉਂ ਬੈਠੇ ਨੇ, ਕੋਈ ਉਪਾਧ ਕਿਉਂ ਨਹੀਂ ਖੜਾ ਹੋ ਰਿਹਾ, ਕੋਈ ਇੱਥੇ ਝਗੜਾ ਕਿਉਂ ਨਹੀਂ ਖੜਾ ਹੋ ਰਿਹਾ, ਕੋਈ ਇੱਥੇ ਅਪਰਾਧ ਕਿਉਂ ਨਹੀਂ ਹੋ ਰਿਹਾ। ਤੁਸੀਂ ਦੇਖੋਗੇ ਉਹਨਾਂ ਦੀ ਮਨਸਾ ਹੀ ਇਹੋ ਹੁੰਦੀ ਹੈ ਕਿ ਜੇ ਕਿਤੇ ਸੰਗਤ ਵਿੱਚ ਸੰਗਤ ਜੁੜ ਰਹੀ ਹੈ, ਉਹਨਾਂ ਨੂੰ ਦੁੱਖ ਲੱਗਦਾ ਤੇ ਉਹ ਕਿਸੇ ਨਾ ਕਿਸੇ ਤਰੀਕੇ ਉੱਥੋਂ ਕੋਈ ਨਾ ਕੋਈ ਉਹ ਜਿਹੜਾ ਨੈਗਟਿਵਿਟੀ ਉਹਨਾਂ ਦੇ ਅੰਦਰੋਂ ਤੰਗ ਕਰ ਰਹੀ ਹੁੰਦੀ, ਕੋਈ ਨਾ ਕੋਈ ਦੂਸ਼ਣਬਾਜ਼ੀ ਲਾਉਣਗੇ, ਕੋਈ ਨਾ ਕੋਈ ਉਹਦੇ ਵਿੱਚੋਂ ਉਹ ਮਾੜੀ ਗੱਲ ਲੱਭਣ ਦਾ ਯਤਨ ਕਰਨਗੇ ਕਿ ਕੋਈ ਨਾ ਕੋਈ ਸਾਨੂੰ ਇੱਥੇ ਅਪਰਾਧ ਵਾਲੀ ਗੱਲ ਮਿਲ ਜਾਵੇ ਤੇ ਅਸੀਂ ਦੁਨੀਆਂ ਭਰ ਦੇ ਵਿੱਚ ਆ ਕੇ ਦੱਸੀ ਉੱਥੇ ਤਾਂ ਜੀ ਆਹ ਹੁੰਦਾ। ਔਰ ਸਾਕਤ ਬੰਦੇ ਦਾ ਸੁਭਾਅ ਹੈ, ਆ ਜਿੰਨਾ ਜੇ ਸੋਸ਼ਲ ਮੀਡੀਆ ਤੇ ਨੈਗਟਿਵਿਟੀ ਫੈਲਾਈ ਜਾ ਰਹੀ ਹੈ ਨਾ, ਉਹ ਅੱਗੋਂ ਇਹ ਕਹਿੰਦੇ ਨੇ ਦੇਖੋ ਜਾਂ ਤਾਂ ਜੀ ਆ ਇਹਨਾਂ ਨੇ ਸੰਗਤ ਵਿੱਚ ਆਹ ਹੁੰਦਾ ਸੀ, ਗੁਰਦੁਆਰਿਆਂ 'ਚ ਆਹ ਹੋ ਰਿਹਾ, ਅੰਮ੍ਰਿਤ ਛੱਕ ਕੇ ਆਹ ਕਰਮ ਕਰ ਰਹੇ, ਇਸੇ ਲਈ ਅਸੀਂ ਚੰਗੇ ਹਾਂ, ਅਸੀਂ ਸੰਗਤ ਨਹੀਂ ਕਰਦੇ। ਯਾਨੀ ਕਿ ਉਹਦਾ ਸੁਭਾਅ ਹੀ ਐਸਾ ਹੈ। ਪਰ ਜਿਹੜੇ ਸੰਗਤ ਵਿੱਚ ਆ ਕਰਕੇ ਆਤਮਕ ਆਨੰਦ ਲੈ ਰਹੇ, ਜਿਨ੍ਹਾਂ ਨੇ ਖੰਡੇ ਦੀ ਪਹੁ ਲੈ ਕਰਕੇ
जीवन मुक्त पदवी प्राप्त की है उन्हां वल तां कदे देखिया ही नहीं। साकत बंदे ने कि गुरु कलगीधर दी खंडे दी पौल विच बख्शिशां किड्डियां, इस संगत विच आ करके वड्डे वड्डे अपराधी बख्शे गए, इस संगत करके उस संसार दे विच जाने गए, वड्डियां उपाधियां उन्होंने माणिया ने। साकत बंदे ने कदे वास्ते वो जिहड़ा सही गल है उन्हों सामने लियाउण दा जतन ही नहीं करना। इस करके भाई गुरदास जी कहिंदे ने मना मता कितें साकत बंदे दी तूं संगत विच बैठी, क्योंकि वह फिर चंगे नूं भी पता की कहणगे कि तुसीं संगत विच उत्थे जा के करना कि गुरु घर ते जा के झगड़े होने ने। इस करके चंगे हाँ जी आपां, पर जिहड़े महाराज गुरु तेग बहादुर साहब दे नाल भाई बाबा मक्खण शाह लुबाणा गए, जदों गुरु तेग बहादुर साहब नूं प्रगट किया बाबे बकाले की धरती ते, भुलीए संगते साचा गुरु लाधो रे, गुरु तेग बहादुर साहब महाराज गए भाई बाबा मक्खण शाह लुबाणे, कहिंदे गुरु रामदास जी का दर, गुरु अर्जन देव साहब जी का पावन दर, उत्थे आपां दर्शन करे आईए। और जदों पृथ्वी चंद का पुत्र हर जी वो उत्थे बैठे हुए मसंद बिरती वाले, उन्हां नूं पता लगा कि गुरु प्रगट होया है, उन्हां दे मन च डर बन गया कि गुरु तेग बहादुर साहब इधर आ रहे ने, कितें प्रबंध दे उत्ते इन्हां दे सिख काबज ना हो जाण, प्रबंध ना चला जावे। इस करके उन्हां साकत बिरती वालिया ने छेती नाल दरवाजे बंद कर ले, ये तुसीं सारे जानते हो। और गुरु तेग बहादुर साहब का बिल्कुल अकाल तख्त साहब के नाल स्थान है वह थड़ा साहब, जिथे गुरु साहब जाके विराजमान हुए से। जदों उन्हां साकत बंदिया ने दरवाजे बंद किए ने, तो बाबे मक्खण शाह ने गुरु तेग बहादुर साहब तो आग्या ले, कहिंदे महाराज जां तां मैनूं आग्या दो, जिन्हां तेरा निरादर किया उन्हां दीआं मुश्कां बन्न के लै आवां। महाराज गुरु तेग बहादुर साहब कहिंदे

ਨਹੀਂ ਪੈਣ ਦੇਣ। ਹਾਂ ਮਸੰਦ ਬਿਰਤੀ ਵਾਲੇ ਆਏ ਨੇ, ਮਹਾਰਾਜ ਕਹਿੰਦੇ ਕੁਝ ਸਮਾਂ ਕਾਬਜ ਹੋ ਕੇ ਚਲੇ ਜਾਣਗੇ, ਪਰ ਗੁਰੂ ਰਾਮਦਾਸ ਸਾਹਿਬ ਦੇ ਦਰ ਦੇ ਉੱਤੇ ਕਦੇ ਕਿੰਤੂ ਨਹੀਂ ਕਰਨਾ। ਸਾਕਤ ਬੰਦੇ ਉਹਨਾਂ ਕਰਕੇ ਰੱਬ ਦੇ ਪਿਆਰੇ ਕਦੇ ਆਪਣੀ ਬਿਰਤੀ ਵਿੱਚ ਫਰਕ ਨਹੀਂ ਪੈਣ ਦਿੰਦੇ। ਮਹਾਰਾਜ ਦਾ ਬਚਨ ਹੈ ਉਲਟੀ ਰੇ ਕਰ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਸਾਕਤ ਬੰਦੇ ਨੇ ਕੰਮ ਕੀਤਾ, ਉਹਨੇ ਤੇ ਸੰਗਤ ਤੋਂ ਗੁਰੂ ਘਰੋਂ ਤੋੜਨਾ ਚਾਹਿਆ, ਪਰ ਰੱਬ ਦੇ ਪਿਆਰੇ ਬੰਦਗੀ ਵਾਲੇ ਆਪਣਾ ਸੁਭਾਅ ਨਹੀਂ ਛੱਡਦੇ। ਉਹ ਸਾਕਤ ਤੋਂ ਪਾਸੇ ਹਟਦੇ ਨੇ, ਪਰ ਆਪਣਾ ਉਹ ਸੁਭਾਅ ਪਰਉਪਕਾਰ ਵਾਲਾ, ਨੇਕ ਕਮਾਈ ਕਰਨ ਵਾਲਾ, ਬੰਦਗੀ ਵਾਲਾ, ਗੁਰੂ ਘਰ ਆਉਣ ਵਾਲਾ, ਸੇਵਾ ਕਰਨ ਵਾਲਾ, ਉਹਦੇ ਵਿੱਚ ਕੋਈ ਫਰਕ ਨਹੀਂ ਪੈਣ ਦਿੰਦੇ। ਇਹ ਭਾਈ ਗੁਰਦਾਸ ਜੀ ਨੇ ਅੱਜ ਉਪਦੇਸ਼ ਦਿੱਤਾ ਹੈ। ਮਾਰੇ ਕਿਰਪਾ ਕਰਨ, ਸਰਵਣ ਕੀਤੀਆਂ ਵਿਚਾਰਾਂ ਸਾਡੇ ਹਿਰਦਿਆਂ 'ਚ ਵੱਸ ਜਾਣ, ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਣ। ਆਓ ਗੁਰ ਸੰਗਤ ਜੀ, ਅਤਿ ਸਨਮਾਨਯੋਗ ਕੀਰਤਨੀ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਈਏ। ਤੈਸੇ ਹੀ ਅਸਾਧ ਸਾਧ ਸੰਗਤ ਨਾ ਪ੍ਰੀਤ ਚੀਤ, ਮਨਸਾ ਉਪਾਦ ਅਪਰਾਧ ਸਨ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ। ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸਾਹਿਬ ਕੀ ਸ਼ਬਦ ਸਰਵਣ ਕਰੀਏ। ਉਸ ਤੋਂ ਬਾਅਦ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਹੁਣ ਬੇਨਤੀ ਹੈ ਲੜਕੇ ਲੜਕੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ,

ਸਾਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ।

ਨਾਨਕਾ ਸਤ ਕੁਰਬਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਭਾਗ ਭਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਪਰਿਕਰਮਾ ਪੂਰੀਆਂ ਕਰਕੇ ਫਿਰ ਮੱਥਾ ਟੇਕ ਕੇ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਣਾ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ ਜੀ। ਆਓ ਹੁਣ ਬੜੇ ਪਿਆਰ ਦੇ ਨਾਲ ਲਾਵਾਂ ਦੀ ਬਾਣੀ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪ੍ਰਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਾਂਜੀ ਮੱਥਾ ਟੇਕ ਲਓ।

ਸਭ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਹਾਂਜੀ ਮੱਥਾ ਟੇਕ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਝੂਠਾ ਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੀ ਤੁਮਰਾ, ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਸਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਿਮਰਾਉ, ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਪੁਰਸ਼ਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦਾ ਰਾਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਾਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾ ਲੜਕਾ ਭਾਈ ਗੁਰਸ਼ਾਨ ਸਿੰਘ ਗਿੱਲ, ਪਿਤਾ ਸਰਦਾਰ ਹਰਪ੍ਰੀਤ ਸਿੰਘ ਗਿੱਲ ਅਤੇ ਮਾਤਾ ਸੁਖਵਿੰਦਰ ਕੌਰ ਜੀ ਗਿੱਲ, ਲੜਕੀ ਬੀਬਾ ਪੁਨੀਤ ਕੌਰ ਦਿਓਲ, ਸਪੁੱਤਰੀ ਸਵਰਗਵਾਸੀ ਸਰਦਾਰ ਯਾਦਵਿੰਦਰ ਸਿੰਘ ਦਿਓਲ ਅਤੇ ਮਾਤਾ ਸੁਰਿੰਦਰ ਕੌਰ ਜੀ ਦਿਓਲ ਸੱਚੇ ਪਾਤਸ਼ਾਹ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ। ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਿਹਾ ਜਿਹਾ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾਕੈ ਹੱਥ ਮੈਂ ਸੋ ਹਮਰੀ ਰੱਛਿਆ ਕਰਹੀ ਸੋ ਹਮਰੀ ਰੱਛਿਆ ਕਰਹੀ

ਧਰਨ ਸੁਵੰਨੀ ਖੜ ਰਤਨ ਜੜਾਮੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਖੰਭ ਵੀ ਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾਂ ਸੁਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ

परमेश्वर बणत बनाई फिर डोलत कतहू नाही।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਪਰਿਜੋੜੀ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਬਣੀ ਰਹੇ, ਸਾਡਾ ਵਿਸ਼ਵਾਸ, ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਇਸੇ ਤਰ੍ਹਾਂ ਬਣਿਆ ਰਹੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੰਡਾ, ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨੇ ਓਟਿਆਂ ਦੀ ਓਟ ਸਤਿਗੁਰੂ ਜੀ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ।

ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਤਸੰਗੀ ਜਨੋ, ਸਤਿਕਾਰਯੋਗ ਸਾਡੀਆਂ ਭੈਣਾਂ, ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਬਹੁਤ ਖੁਸ਼ੀਆਂ ਭਰਿਆ ਸਮਾਂ ਆਇਆ ਹੈ, ਇਹ ਸਮੇਂ ਦੀ ਉਡੀਕ ਹੁੰਦੀ ਹੈ। ਸੋ ਮਾਲਕ ਨੇ ਕਿਰਪਾ ਕੀਤੀ ਹੈ, ਖੁਸ਼ੀਆਂ ਭਰਿਆ ਸਮਾਂ ਆਇਆ। ਇਸ ਖੁਸ਼ੀ ਦੇ ਸਮੇਂ ਵਿੱਚ ਦੋਹਾਂ ਪਰਿਵਾਰਾਂ ਨੂੰ ਦਾਸ ਦੇ ਢਾਡੀ ਜੱਥੇ ਵੱਲੋਂ ਸੁਭਾਗੀ ਜੋੜੀ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਜੀ ਕਿਰਪਾ ਕਰਨ, ਦੋਹਾਂ ਪਰਿਵਾਰਾਂ ਵਿੱਚ ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਕਰਨ, ਚੜ੍ਹਦੀਆਂ ਰੱਖਣ। ਆਓ ਵਧਾਈ ਦਾ ਯੋਗ ਉੱਤਰ ਫਤਿਹ ਦੇ ਪਾਵਨ ਸਿਮਰ ਦਾ ਜਾਪ ਕਰਕੇ ਚੜ੍ਹਦੀ ਕਲਾ ਵਿੱਚ ਦੇ ਕੇ ਧੰਨਵਾਦੀ ਬਣਾਓ ਜੀ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਲਾ। ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਗਿੱਲ ਪਰਿਵਾਰ ਹੁਣੇ ਹੁਣੇ ਦੱਸ ਰਹੇ ਸਨ ਬਾਬਾ ਜੀ ਕਿ ਬਹੁਤ ਸਤਿਕਾਰ ਜੋ ਵੀਰ, ਬਹੁਤ ਚੰਗੇ ਸੁਭਾਅ ਵਾਲੇ ਡਾਕਟਰ ਹਰਪ੍ਰੀਤ ਸਿੰਘ ਜੀ ਗਿੱਲ, ਗਿਆਨੀ ਸਰਦਾਰ ਰਣਜੀਤ ਸਿੰਘ ਜੀ ਕਹਿੰਦੇ ਸਾਡੇ ਬਹੁਤ ਪੁਰਾਣੇ ਮਿੱਤਰ ਹਨ, ਬਹੁਤ ਵਧੀਆ ਸੁਭਾਅ ਹੈ, ਬਹੁਤ ਚੰਗਾ ਪਰਿਵਾਰ ਹੈ। ਸੋ ਬੜੀ ਸਤਿਗੁਰ ਨੇ ਅਪਾਰ ਕਿਰਪਾ ਕੀਤੀ ਹੈ। ਉਸ ਸਮੇਂ ਵਿੱਚ, ਖੁਸ਼ੀ ਦੇ ਸਮੇਂ ਵਿੱਚ, ਢਾਡੀ ਸਿੰਘਾਂ ਕੋਲੋਂ ਮਿਲਦੀ ਜੁਲਦੀ ਕਵਿਤਾ ਸਰਵਣ ਕਰੀਏ। ਬੇਨਤੀ ਕਰ ਰਹੇ ਹਨ ਢਾਡੀ ਗਿਆਨੀ ਗੁਰਵਿੰਦਰ ਸਿੰਘ, ਕੁਲਵੀਰ ਸਿੰਘ ਜੀ, ਢਾਡੀ ਗਿਆਨੀ ਕਾਬਲ ਸਿੰਘ, ਦਾਸ ਜਰਨੈਲ ਸਿੰਘ ਖੁੰਡੇ ਦਾ ਢਾਡੀ ਬੇਨਤੀ ਕਿਉਂ ਕਰ ਰਿਹਾ ਜੀ।

0: ਮਨ ਵਿੱਚ ਹਾੜੀ ਠਾਠਾ ਮਾਰਦਾ ਉਹ ਮੰਗਾਂ ਦਾ, ਮਾਰਦਾ ਉਹ ਮੰਗਾਂ ਦਾ,
1: ਨਹੀਂ ਹਿਸਾਬ ਸਾਥੋਂ ਜਾਵਾਂ ਦੇ ਆ ਰੰਗਾਂ ਦਾ, ਜਾਵਾਂ ਦੇ ਆ ਰੰਗਾਂ ਦਾ,
0: ਮਨ ਵਿੱਚ ਹਾੜੀ ਠਾਠਾ ਮਾਰਦਾ ਉਹ ਮੰਗਾਂ ਦਾ, ਮਾਰਦਾ ਉਹ ਮੰਗਾਂ ਦਾ,
1: ਨਹੀਂ ਹਿਸਾਬ ਸਾਥੋਂ ਜਾਵਾਂ ਦੇ ਆ ਰੰਗਾਂ ਦਾ, ਜਾਵਾਂ ਦੇ ਆ ਰੰਗਾਂ ਦਾ,
0: ਸਮਾਂ ਦੇਣ ਹੈ ਵਧਾਈਆਂ ਅੱਜ ਆਇਆ, ਸਮਾਂ ਦੇਣ ਹੈ ਵਧਾਈਆਂ ਅੱਜ ਆਇਆ, ਸ਼ਗਨ

0: शगन मनावा लाल दे मीही रहमतां दा रब ने वसाया मीही रहमतां दा रब ने वसाया शगन मनावा लाल दे शगन मनावा लाल दे शगन मनावा लाल दे
1: इतनिया ही बेनतियां नूं प्रवान करना जी सारी संगत का बहुत बहुत धन्यवाद कीर्तन का तुसीं सत्कार कीते माया अरदास कराई सतगुरु नामदार बख्शिश करन दोहां परिवारों में प्यार प्रेम इतफाक बख्शिश करन सुभागी जोड़ी दे सतगुरु सिर ते मेहर भरिया हथ रखन गुरु घर की सेवा करन दा बाल उदम बख्शिश करन चढ़दी कला बख्शिश कर दी होइयां बेंत भुलां दी खेमा अगला प्रोग्राम जो है वह बाबा जी को सरवण करो ਬਾਬਾ ਜੀ ਅਗਲੇ ਪ੍ਰੋਗਰਾਮ ਦੀ ਬਾਬਤ ਅਫਸਰਬਾਦ ਸੰਗਤਾਂ ਨੂੰ ਬੇਨਤੀ ਕਰ ਸਮਝਾ ਦੇਣਗੇ ਦਸ ਨੂੰ ਆਗਿਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇਹ ਸਤਿਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੰਡਾ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਵਿਆਹ ਦੇ ਸੰਬੰਧ ਵਿੱਚ ਆਪ ਸੰਗਤਾਂ ਨੂੰ ਕਵਿਤਾ ਸਰਵਣ ਕਰਾਈਏ ਪਰਿਵਾਰਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਵਿਆਹ ਦੇ ਸਮਾਗਮਾਂ ਦੀ ਇੱਥੇ ਸਮਾਪਤੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਹੈ ਜੋ ਸ਼ਗਨ ਦੀ ਰਸਮ ਹੈ ਮੇਨ ਹਾਲ ਦੇ ਵਿੱਚ ਲੜਕੀ ਲੜਕੀ ਦੇ ਮਾਤਾ ਪਿਤਾ ਨੇ ਸ਼ਗਨ ਪਾਉਣਾ ਹੈ ਬਾਕੀ ਸੰਗਤ ਨੇ ਸ਼ਗਨ ਇੱਥੇ ਨਹੀਂ ਪਾਉਣਾ ਬਾਹਰ ਟੈਂਟ ਵਿੱਚ ਪਾਉਣਾ ਨਾਲੇ ਉੱਥੇ ਤੁਸੀਂ ਲੰਗਰ ਛਕਣਾ ਹੈ ਇੱਥੇ ਕੇਵਲ ਮਾਤਾ ਪਿਤਾ ਨੇ ਹੀ ਸ਼ਗਨ ਪਾਉਣਾ ਹੈ ਸੋ ਦੂਸਰੀ ਬੇਨਤੀ ਹੈ ਆਪਾਂ ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ ਜਿਸ ਗੁਰੂ ਸਾਹਿਬ ਨੂੰ ਆਪਾਂ ਮੱਥਾ ਟੇਕਦੇ ਹਾਂ ਅਰਦਾਸਾਂ ਕਰਦੇ ਹਾਂ ਉਸੇ ਚਰਨਾਂ ਵਿੱਚ ਗੱਲਾਂ ਕਰਦਿਆਂ ਚੰਗੇ ਨਹੀਂ ਲੱਗੀਦਾ ਇਸ ਕਰਕੇ ਬੇਨਤੀ ਪ੍ਰਵਾਨ ਕਰਨੀ ਹੁਣ ਸਮਾਂ ਢਾਡੀ ਵਾਰਾਂ ਦਾ ਹੈ ਬੜੇ ਪਿਆਰ ਨਾਲ ਢਾਡੀ ਵਾਰਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਸੀਂ ਵੀ ਰਾਜੇ ਹੁੰਦੇ ਸਾਏ ਅਸੀਂ ਦੇਸ਼ ਦੇ ਕਦੇ ਅਸੀਂ ਵੀ ਰਾਜੇ ਹੁੰਦੇ ਹਾਂ ਅਸੀਂ ਦੇਸ਼ ਦੇ ਸਾਡੇ ਸਾਡੇ ਸ਼ਾਵੇਂ ਨਾ ਕੋਈ ਝੁਕਦਾ ਤਾਉਣ।

ਗੁਰਦੇਵ ਪਿਤਾ ਦੇ ਸਤਿਕਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ, ਆਪ ਸਭ ਦੇ ਪਵਿੱਤਰ ਦਰਸ਼ਨ ਦਾਰਿਆਂ ਦੀ ਖੁਸ਼ੀ ਵਿੱਚ ਫਤਿਹ ਅਰਜ਼ ਕਰਦੇ ਹਾਂ। ਉੱਤਰ ਚੜ੍ਹਦੀ ਕਲਾਵੇ ਦੇਣ ਦੀ ਕਿਰਪਾ ਕਰਨੀ। ਆਓ ਸਾਰੀ ਸੰਗਤ ਫਤਿਹ ਦੇ ਪਾਵਨ ਸਿਮਰ ਦਾ ਜਾਪ ਕਰੀਏ ਤਾਂ ਕਿ ਸਾਡਾ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਹੋਇਆ ਇਹ ਘੜੀਆਂ, ਇਹ ਸਮਾਂ ਲੇਖੇ ਵਿੱਚ ਲੱਗ ਜਾਏ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਲ ਰਿਹਾ ਹੈ। ਰਜ਼ੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਦੇ ਦਰ ਵਿੱਚ ਆ ਕੇ ਸਵਾਸਾਂ ਰੂਪੀ ਜੀਵਨ ਨੂੰ ਸਫਲਿਆਂ ਕਰਨਾ, ਆਪਣੀ ਕਿਰਤ ਕਮਾਈ ਨੂੰ ਸਫਲਿਆਂ ਕਰਨਾ ਬਹੁਤ ਵੱਡੇ ਭਾਗ ਹਨ। ਚੰਗੇ ਭਾਗ ਹੋਣ ਤੇ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਆਪ ਗੁਰੂ ਕੀ ਸੰਗਤ ਵਿੱਚ ਬੈਠ ਕੇ ਸਾਰੇ ਅਸੀਂ ਸਵਾਸਾਂ ਰੂਪੀ ਜੀਵਨ ਨੂੰ ਸਫਲਿਆਂ ਕਰ ਰਹੇ ਹਾਂ। ਇੱਕ ਵਾਰ ਥੋੜ੍ਹੀ ਫਿਰ ਖੇਚਲ ਕਰੋ, ਫਿਰ ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਆ ਜੋ ਪੰਕਤੀਆਂ ਰਚਨਾ ਆਪ ਜੀ ਨੇ ਢਾਡੀ ਸਿੰਘਾਂ ਕੋਲੋਂ ਸਰਵਣ ਕੀਤੀਆਂ ਹਨ, ਇਹ ਸਾਰੀਆਂ ਦਾ ਸਾਰੀਆਂ ਹੀ ਜਿਨ੍ਹਾਂ ਵਾਸਤੇ ਭਲਾ ਕੀਤਾ, ਜਿਨ੍ਹਾਂ ਵਾਸਤੇ ਕੁਰਬਾਨੀਆਂ ਦੇਣੀਆਂ ਪਈਆਂ, ਜਿਨ੍ਹਾਂ ਦੀ ਬਾਂਹ ਫੜੀ ਸੀ, ਉਹੋ ਹੀ ਸੱਪ ਬਣ ਕੇ ਡੰਗ ਮਾਰਨ ਬਾਜ ਨਾ ਆਏ। ਜ਼ਿਆਦਾ ਤਾਂ ਹੁਣ ਮੈਨੂੰ ਯਾਦ ਨਹੀਂ, ਦੋ ਪੰਕਤੀਆਂ ਵਿੱਚ ਯਾਦ ਹਨ ਕਿ ਡੋਗਰਿਆਂ ਨੇ ਵੀ ਸਿੱਖਾਂ ਵਾਲਾ ਭੇਸ ਬਣਾ ਕੇ ਲੁੱਟਣ ਵਿੱਚ, ਗਦਾਰੀ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ। ਪਰ ਜਦੋਂ ਅਸੀਂ ਇਤਬਾਰ ਹੀ ਉਹਨਾਂ ਤੇ ਕਰਨ ਲੱਗ ਪਏ, ਯਕੀਨ ਹੀ ਉਹਨਾਂ ਤੇ ਕਰਨ ਲੱਗ ਪਏ, ਤਾਂ ਫਿਰ ਕਿਸੇ ਦਾ ਦੋਸ਼ ਵੀ ਨਹੀਂ। ਜਿਸ ਤਰ੍ਹਾਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਹਨ, ਉਹ ਸਭ ਬਣ ਗਿਆ। ਇਤਬਾਰ ਕਰ ਲਿਆ, ਗੋਦੀ ਵਿੱਚ ਬਹਾ ਲਿਆ, ਤੇ ਜਿਨ੍ਹਾਂ ਨੂੰ ਗੋਦੀ ਵਿੱਚ ਬਹਾਇਆ ਹੈ ਉਹਨਾਂ ਨੇ ਦਾੜੀ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ। ਅਸੀਂ ਉਹਨਾਂ ਦੇ ਭੇਖ ਵਿੱਚ ਫਸਦੇ ਗਏ ਤੇ ਗੁਲਾਮ ਹੁੰਦੇ ਗਏ। ਗੁਰੂ ਪਿਆਰੀ ਸਤ ਸੰਗਤ, ਦੋ ਚਾਰ ਪੰਕਤੀਆਂ ਹਨ ਜਿਹੜੀਆਂ ਅਸੀਂ ਰੋਜ਼ ਪੜ੍ਹਦੇ ਹਾਂ। ਵੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ, ਪਰ ਜਦੋਂ ਉਹਨੂੰ ਥੋੜ੍ਹਾ ਜਿਹਾ ਅੰਗੂਠੇ ਦੀ ਦਬਾਅ ਦੇ ਨਾਲ ਮੜੋ ਤੋਂ ਉਹਦੇ ਵਿੱਚੋਂ ਕਾਲਖ ਨਿਕਲਦੀ ਹੈ, ਦੂਰ ਪਿਆਰੇ ਬੜਾ ਸੋਹਣਾ ਲੱਗਦਾ। ਉਹ ਕੀ ਹੈ ਜੀ? ਕਹਿੰਦੇ ਉੱਜਲ ਕਹਿਆਂ ਚਿਲਕਣਾ, ਘੋਟਮ ਕਾਲੜੀ ਮੱਸ, ਛੰਨਾ ਕਹਿ ਦਾ ਬਹੁਤ ਸੋਹਣਾ ਲਿਸ਼ਕਦਾ, ਕਹਿ ਦਾ ਬਰਤਨ ਬੜਾ ਵਧੀਆ ਲੱਗਦਾ। ਤੇ ਬਾਬਾ ਕਬੀਰ ਜੀ ਕਈ ਕਹਿੰਦੇ ਨੇ, ਕਬੀਰ ਆਪਣੇ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਮਾੜੇ ਬੰਦੇ ਦੀ ਸੰਗਤ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਕਈ ਵਾਰ ਅਸੀਂ ਉਹਦੇ ਭੇਖ ਵਿੱਚ, ਉਹਦੇ ਵਿਖਾਵੇ ਵਿੱਚ ਫਸ ਜਾਂਦੇ ਹਾਂ, ਤੇ ਅੰਦਰੋਂ ਉਹ ਕਹਿ ਦੇ ਛੰਨੇ ਵਾਂਗੂ, ਕਹਿ ਦੇ ਬਰਤਨ ਵਾਂਗੂ, ਅੰਦਰ ਉਹਦੇ ਬੇਈਮਾਨੀ ਕਾਲਖ ਘੁੱਟ ਘੁੱਟ ਕੇ ਭਰੀ ਹੈ, ਪਰ ਫਸ ਅਸੀਂ ਉਹਦਾ ਵਿਖਾਵਾ ਵੇਖ ਕੇ ਜਾਂਦੇ ਹਾਂ, ਭੇਖ ਵੇਖ ਕੇ ਜਾਂਦੇ ਹਾਂ। ਕਿ ਜਿਸ ਤਰ੍ਹਾਂ ਪਾਣੀ ਵਿੱਚ ਖੜਾ ਇੱਕ ਲੱਤ ਤੇ ਚਿੱਟੇ ਸਫੇਦ ਰੰਗ ਹੈ, ਅੱਖਾਂ ਬੰਦ ਹਨ, ਇੱਕ ਲੱਤ ਤੇ ਖੜਾ, ਤਾਂ ਅਸੀਂ ਕਹਿੰਦੇ ਇਹ ਬੜਾ ਦੇਵਤਾ ਜੀ। ਉਹ ਹੈ ਜਾਨਵਰ, ਉਹ ਹੈ ਬਗਲਾ, ਚਿੱਟਾ ਉਹਦਾ ਸਫੇਦ ਰੰਗ ਹੈ, ਅੱਖਾਂ ਉਹਦੀਆਂ ਬੰਦ, ਇੱਕ ਲੱਤ ਤੇ ਖਲੋਤਾ। ਛੋਟੇ ਛੋਟੇ ਜਾਨਵਰ, ਕੀੜੇ ਮਕੌੜੇ, ਮੱਛੀਆਂ ਉਹਨੂੰ ਵੇਖ ਕੇ ਹੈਰਾਨ ਹੁੰਦੀਆਂ ਹਨ ਕਿ ਬੜੀ ਭਗਤੀ ਵਾਲਾ ਬਸਤਰ, ਬੜੇ ਚਿੱਟੇ ਹਨ, ਇੱਕ ਲੱਤ ਤੇ ਖੜਾ, ਅੱਖਾਂ ਬੰਦ ਹਨ। ਕਿਸੇ ਡੂੰਘੀ ਸੋਚ ਵਿੱਚ, ਕਿਸੇ ਬੰਦਗੀ ਵਿੱਚ ਗਿਆ ਹੋਵੇਗਾ, ਪਰ ਪਤਾ ਉਦੋਂ ਹੀ ਲੱਗਦਾ ਜਦੋਂ ਚੁੰਝ ਵਿੱਚੋਂ ਛੋਟੇ ਜਿਹੇ ਜਾਨਵਰ ਨੂੰ, ਮੱਛੀ ਦੇ ਟੁਕੜੇ ਨੂੰ ਫੜ ਕੇ ਉੱਡ ਜਾਂਦਾ। ਉਹ ਉਹਨੂੰ ਦੇਵਤਾ ਸਮਝਦੀਆਂ ਤੇ ਉਹ ਉਹਨੂੰ ਫੜ ਕੇ ਉੱਡ ਕੇ ਗਾਂਹ ਜਾਂਦਾ, ਆਪਣਾ ਸ਼ਿਕਾਰ ਬਣਾ ਲੈਂਦਾ। ਇਸੇ ਤਰ੍ਹਾਂ ਸਾਡੇ, ਅਸੀਂ ਭੋਲੇ ਭਾਲੇ ਉਹਨਾਂ ਦੇ ਵਿੱਚ ਫਸ ਜਾਂਦੇ ਹਾਂ ਕਿ ਜਿਨ੍ਹਾਂ ਦਾ ਲਿਬਾਸ ਭੇਖ ਤੇ ਬੜਾ ਵਧੀਆ, ਪਰ ਹੈ ਕੌਮ ਦੇ ਗਦਾਰ। ਜਿਸ ਤਰ੍ਹਾਂ ਬਾਬੇ ਨਾਨਕ ਨੇ ਬਖਸ਼ਿਸ਼ ਗੱਲ ਕੀਤੀ, ਉਹ ਕਹਿੰਦੇ ਹਨ ਕਿ ਗੱਜ ਸਾਡੇ ਤੈਰ ਤੈਂ ਧੋਤੀਆਂ, ਤੇਰੇ ਪਾਏ ਨਤੱਗ, ਹਰ ਕੇ ਸੰਤ ਨਾ ਆਖੀਏ, ਬਾਨਾਰਸ ਕੇ ਠੱਗ,
ਵੇਖਣ ਨੂੰ ਤੇਰੇ ਨਤਾਕਾਂ ਦੀਆਂ ਗਲ ਨਾਲ ਮਾਲਾ ਪਾਈਆਂ, ਧੋਤੀਆਂ ਬੜੀਆਂ ਬੜੀਆਂ ਵੱਡੀਆਂ, ਮੱਥੇ ਤੇ ਤਿਲਕ, ਤੇ ਹੈ ਕੀ ਠੱਗ? ਵਿਖਾਵਾ ਦੇ ਸਾਧਾਂ ਵਾਲਾ ਭੇਖ ਦਿਖਾਵਤ ਜਗਤ ਕੋ, ਲੋਕਨ ਕੋ ਬਸਕੀਨ, ਵਿਖਾਵਾ ਦੇ ਸੰਤਾਂ ਵਾਲਾ, ਮਹਾਂਪੁਰਸ਼ਾਂ ਵਾਲਾ, ਪਰ ਹੈ ਅੰਦਰ ਠੱਗੀ ਭਰੀ। ਜਿਹੜੀ ਮੈਂ ਗੱਲ ਬੇਨਤੀ ਕਰ ਰਿਹਾ ਸਾਂ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਹੀ ਜਾਈਏ ਭਾਗ, ਮਾੜੇ ਬੰਦੇ ਦੀ ਸੰਗਤ, ਮਾੜੇ ਬੰਦੇ ਦਾ ਸੰਗ ਇਹ ਡੋਬ ਕੇ ਰੱਖ ਦੇਵੇਗਾ। ਡੋਗਰਿਆਂ ਤੇ ਕੀਤਾ ਅਤਬਾਰ ਕਿ ਸਿੱਖਾਂ ਵਾਲਾ ਲਿਬਾਸ ਹੈ, ਉੱਜਲ ਕਿਆ ਚਿਲਕਣਾ, ਘੁੱਟ ਮਕਾਲੜੀ ਮੱਸ, ਵੇਖਣ ਨੂੰ ਬੜਾ ਸੋਹਣਾ। ਜਦੋਂ ਕੋਲ ਗਏ ਗੂਠੇ ਦੀ ਦਬਾ ਨਾਲ ਜਦੋਂ ਮਲਿਆ, ਤੇ ਵਿੱਚੋਂ ਦੇ ਨਿਕਲਿਆ ਕੀ ਕਾਲਖ। ਭਾਵੇਂ ਲੱਖ ਸਾਬਣਾਂ ਨਾਲ ਧੋ ਲਵੋ, ਲੱਖ ਚਿੱਟੇ ਬਸਤਰ ਪਾ ਲਵੋ, ਤੇ ਪਰ ਅੰਦਰ ਤੇ ਕਾਲਖੀ ਆਣਾ। ਇਹਨਾਂ ਨੇ ਦੇਸ਼ ਨੂੰ ਗੁਲਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਦੋਂ ਅਤਵਾਰ ਉਹਨਾਂ ਤੇ ਕਰ ਲਿਆ, ਉਹ ਫਿਰ ਸਾਡੇ ਉੱਤੇ ਹੈਵੀ ਹੁੰਦੇ ਗਏ, ਅਸੀਂ ਹੌਲੀ ਹੌਲੀ ਧੂਵੇ ਦੇ ਫਕੀਰ ਹੁੰਦੇ ਗਏ। ਦਾਸਤਾਨ ਇੱਕ ਦਾਸ ਨੇ ਕੱਲ ਦੀ ਸ਼ੁਰੂ ਕੀਤੀ ਹੋਈ ਹੈ, ਸਿੱਖ ਰਾਜ। ਸਿੱਖ ਰਾਜ ਦੇ ਚਾਰ ਸਤੰਭ ਬੜੇ ਵਧੀਆ ਦੱਸੇ ਗਏ ਹਨ। ਖਾਲਸਾ ਫੌਜਾਂ ਜੀ ਦੇ ਵਿੱਚ ਕੰਮ ਕਰਦੀਆਂ ਸਨ, ਜਿੱਧਰ ਨੂੰ ਉਹ ਗੁਰੂ ਦੀ ਕਿਰਪਾ ਦਾ ਸਦਕਾ ਮੂੰਹ ਕਰਦੇ ਸਨ, ਜਿੱਤ ਪ੍ਰਾਪਤ ਕਰਕੇ ਵਾਪਸ ਆਇਆ ਕਰਦੇ ਸਨ। ਚਾਰ ਸਤੰਭ ਦੱਸੇ ਗਏ ਸਨ ਉਹਨਾਂ ਦੇ। ਇੱਕ ਹੈ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ, ਦੂਜੇ ਸਰਦਾਰ ਹਰੀ ਸਿੰਘ ਨਲੂਆ, ਤੀਜਾ ਸਿਰਲੱਥ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ, ਚੌਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਵਿੱਚੋਂ ਕੱਲ ਦੀ ਦਾਸਤਾਨ ਸ਼ੁਰੂ ਕੀਤੀ ਸੀ, ਇੱਕ ਥੰਮ ਡਿੱਗ ਚੁੱਕਾ ਹੈ। ਉਹ ਥੰਮ ਹੈ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ। ਫੂਲਾ ਸਿੰਘ ਦੇ ਰੂਪ ਵਿੱਚ ਨਸ਼ਹਿਰੇ ਦੇ ਮੈਦਾਨ ਵਿੱਚ ਉਹ ਮਹਾਂਬਲੀ ਯੋਧਾ ਸ਼ਹੀਦ ਹੁੰਦਾ ਹੈ। ਦੂਸਰੇ ਸਤੰਭ ਦੀ ਗੱਲ ਸ਼ੁਰੂ ਕਰਨੀ ਹੈ, ਸਿੱਖ ਕੌਮ ਦਾ ਚੀਫ ਜਰਨਲ ਬਣਿਆ। ਮੈਂ ਇੱਕ ਬੇਨਤੀ ਹੋਰ ਕਰਾਂ, ਜਿੰਨੇ ਵੀ ਇਸ ਨੇ ਮਹਾਂਬਲੀ ਯੋਧੇ ਹੋਏ ਹਨ, ਕਿਸੇ ਵੱਡੇ ਮਹੱਲਾ ਵਿੱਚ, ਕਿਸੇ ਉੱਚੇ ਘਰਾਣਿਆਂ ਵਿੱਚ ਪੈਦਾ ਨਹੀਂ ਹੋਏ। ਪੈਦਾ ਕਿੰਨਾ ਘਰਾਂ ਵਿੱਚ ਹੋਏ? ਗਰੀਬ ਘਰਾਣਿਆਂ ਵਿੱਚ ਪੈਦਾ ਹੋਏ, ਤੇ ਸਿੱਖੀ ਵੀ, ਗੁਰੂ ਦਾ ਡਰ, ਗੁਰੂ ਦਾ ਭੈ ਵੀ ਗਰੀਬ ਘਰਾਂ ਵਿੱਚ ਹੀ ਵਾਸਾ ਹੈ। ਜਦੋਂ ਅਮੀਰੀ ਆ ਜਾਏ ਤੇ ਫਿਰ ਸਾਨੂੰ ਮਾਇਆ ਚੰਗੀ ਲੱਗ ਪੈਂਦੀ ਹੈ, ਦਾਤ ਚੰਗੀ ਲੱਗ ਪੈਂਦੀ ਹੈ, ਤੇ ਦਤਾਰ ਭੁੱਲ ਜਾਂਦਾ ਹੈ। ਜਿੱਥੇ ਹੋਵੇ ਥੋੜੀ ਜਿਹੀ ਗਰੀਬੀ, ਉੱਥੇ ਰੱਬ ਚੇਤੇ ਆਉਂਦਾ ਹੈ, ਦੋਵੇਂ ਟਾਈਮ ਰੱਬ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਗੁਜਰਾਂ ਵਾਲੇ ਨਗਰ ਵਿੱਚ ਇੱਕ ਨੌਜਵਾਨ ਨੇ ਜਨਮ, ਇੱਕ ਬੱਚੇ ਨੇ ਜਨਮ ਲਿਆ। ਬੱਚਾ ਬੜਾ ਹੋਣਹਾਰ ਸੀ, ਸਮੇਂ ਨੂੰ ਕੀ ਮਨਜ਼ੂਰ ਸੀ, ਉਮਰ ਉਹਦੀ ਕੋਈ 7 ਸਾਲ ਦੀ ਹੋਈ, ਬਾਪ ਅਕਾਲ ਚਲਾਨਾ ਕਰ ਗਿਆ। ਹੁਣ ਉਹਦੀ ਮਾਤਾ ਧਰਮ ਕੌਰ ਨੇ ਸੋਚਿਆ, ਸਹੁਰੇ ਘਰ ਰਹਿ ਕੇ ਗੁਜ਼ਾਰਾ ਨਹੀਂ, ਕਈ ਸਹੁਰੇ ਪਰਿਵਾਰ ਤੇ ਐਸੇ ਚੰਗੇ ਹਨ ਕਿ ਨੂੰਹ ਨੂੰ ਆਪਣੀ ਸਮਝਦੇ ਹਨ, ਧੀ ਧੀ ਸਮਝ ਕੇ ਲਾਉਂਦੇ ਹਨ ਗਲ ਦੇ ਨਾਲ, ਤੇ ਕਈ ਐਡੇ ਕਮਖਤ ਹੋਇਆ ਕਰਦੇ ਹਨ, ਉਹ ਹਮੇਸ਼ਾ ਹੀ ਦੂਈ ਵਿੱਚ ਦਵੈਤ ਵਰਤਣਗੇ, ਬਗਾਨੀ ਜੋ ਹੋਈ ਆਪਣੀ ਨਹੀਂ ਸਮਝਣਗੇ, ਬਗਾਨੀ ਸਮਝਣਗੇ। ਕਈ ਗਾਲਾਂ ਲਾਉਂਦੇ ਤੇ ਕਈ ਦੁਰਕਾਰ ਕੇ ਰੱਖਦੇ ਹਨ, ਪਰ ਜਿਹੜੇ ਦੁਰਕਾਰ ਕੇ ਰੱਖਦੇ ਹਨ ਵਾਰੀ ਉਹਨਾਂ ਦੀ ਵੀ ਆ ਜਾਂਦੀ ਹੈ। ਜਿਹੜੇ ਗਾਲਾਂ ਲਾਉਂਦੇ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ। ਬਾਪ ਦਾ ਛਾਇਆ ਸਿਰ ਤੋਂ ਉੱਠ ਗਿਆ, ਬੱਚਾ ਛੋਟਾ ਸੀ, ਆਸਤਾ ਆਸਤਾ ਨਫ਼ਰਤ ਕਰਨ ਲੱਗ ਪਏ। ਉਹਨੇ ਸੋਚਿਆ ਵੀ ਜਿੱਥੇ ਨਫ਼ਰਤ ਹੈ ਉੱਥੇ ਰਹਿਣਾ ਮੁਸ਼ਕਲ ਹੋ ਜਾਂਦਾ। ਬੱਚੇ ਨੂੰ ਨਾਲ ਲਿਆ, ਆਪਣੇ ਪੇਕੇ ਘਰ ਚਲੀ ਗਈ, ਭਰਾਵਾਂ ਦੀ ਸ਼ਰਨ ਵਿੱਚ ਚਲੀ ਗਈ, ਭਰਾਵਾਂ ਦੇ ਸਹਿਯੋਗ ਦੇ ਨਾਲ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ, ਤੇ ਆਸਤਾ ਆਸਤਾ ਬੱਚਾ ਜਵਾਨ ਹੁੰਦਾ ਗਿਆ। ਮਨ ਵਿੱਚ ਇਹੋ ਡਰ ਹੈ ਮਾਤਾ ਧਰਮ ਕੌਰ ਦੇ ਕਿ ਬਾਪ ਦਾ ਛਾਇਆ ਸਿਰ ਤੇ ਸੀ, ਬੱਚੇ ਨੂੰ ਮਾਂ ਬਾਪ ਦਾ ਕੁਛ ਥੋੜਾ ਬਹੁਤਾ ਡਰ ਹੁੰਦਾ, ਭੈ ਹੁੰਦਾ, ਬਾਪ ਉੱਠ ਗਿਆ ਪਤਾ ਨਹੀਂ ਕਿਤੇ ਕੁਰਾਏ ਨਾ ਤੁਰ ਪਵੇ, ਕਿਤੇ ਗਲਤ ਰਸਤੇ ਨਾ ਤੁਰ ਪਵੇ। ਪਰ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ, ਕੁਰਾਏ ਨਹੀਂ ਤੁਰਿਆ, ਰਾਹੇ ਤੁਰਿਆ ਰਿਹਾ। ਪੰਜਾਬੀ, ਫਾਰਸੀ, ਅੰਗਰੇਜ਼ੀ ਆਦਿ
ਨਾਨਕਿਆਂ ਘਰੋਂ ਉਹਨੇ ਸਿੱਖੀ। ਹੋਣ ਹਾਰ ਸੀ, ਉਮਰ ਕੋਈ 15 16 ਸਾਲ ਦੇ ਕਰੀਬ ਚ ਹੋ ਗਈ। ਦੂਸਰੇ ਪਾਸੇ ਝਾਤੀ ਮਾਰੀ ਸਿੱਖ ਰਾਜ, ਖਾਲਸਾ ਰਾਜ, ਜਿਹਨੂੰ ਅੱਜ ਅਸੀਂ ਤਰਸਦੇ ਹਾਂ, ਜਿਹਦੇ ਵਾਸਤੇ ਧਰਨੇ ਦੇਣੇ ਪੈਂਦੇ ਹਨ। ਉਦੋਂ ਸਿੱਖ ਰਾਜ ਆਪਣੀ ਸ਼ਿਖਰਾਂ ਤੇ ਸੀ, ਭਰਪੂਰ ਜਵਾਨੀ ਮਾਣ ਰਿਹਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਇੱਕ ਬਸੰਤੀ ਦਰਬਾਰ ਲਗਾਇਆ ਕਰਦੇ ਸਨ। ਉਸ ਦਰਬਾਰ ਦੇ ਵਿੱਚ ਦੁਕਾਨਦਾਰਾਂ ਨੂੰ ਬੜੀ ਚਾਹ ਹੁੰਦਾ ਸੀ ਕਿ ਇਸ ਦਿਨ, ਇਸ ਮਹੀਨੇ, ਇਸ ਤਰੀਕ ਨੂੰ ਬਸੰਤੀ ਦਰਬਾਰ ਲੱਗੇਗਾ, ਦੁਕਾਨਾਂ ਲਾਵਾਂਗੇ, ਉੱਥੋਂ ਖੱਟੀ ਖੱਟ ਕੇ ਲਿਆਵਾਂਗੇ, ਪਰਿਵਾਰ ਪਾਲਾਂਗੇ। ਉਸ ਬਸੰਤੀ ਦਰਬਾਰ ਵਿੱਚ ਬਹਾਦਰਾਂ ਦੀ ਪਰਖ ਕੀਤੀ ਜਾਂਦੀ ਸੀ, ਘੋੜ ਸਵਾਰਾਂ ਦੀ ਪਰਖ ਕੀਤੀ ਜਾਂਦੀ ਸੀ, ਨਵੀਂ ਭਰਤੀ ਕੀਤੀ ਜਾਂਦੀ ਸੀ। ਬਸੰਤੀ ਦਰਬਾਰ ਲੱਗਦਾ ਸੀ, ਜਿਹੜੇ ਨੌਜਵਾਨ ਆਪਣੇ ਕਰਤੱਬ ਵਿਖਾਉਂਦੇ ਸਨ, ਬਹਾਦਰੀ ਦੇ ਜ਼ੋਰ ਵਿਖਾਉਂਦੇ ਸਨ, ਉਹਨਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਸਨ। ਖੁਰਾਕ ਵਾਸਤੇ ਮਾਇਆ ਦਿੱਤੀ ਜਾਂਦੀ ਸੀ ਕਿ ਨੌਜਵਾਨਾਂ ਦੀ ਜ਼ਰੂਰਤ ਹੈ। ਬਸੰਤੀ ਦਰਬਾਰ ਲੱਗਾ, ਇਹ ਮਹਾਬਲੀ ਯੋਧਾ ਵੀ ਬਸੰਤੀ ਦਰਬਾਰ ਵਿੱਚ ਚਲਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਪੈ ਗਈ, ਹੋਣ ਹਾਰ ਸੀ, ਨਜ਼ਰ ਪੈ ਗਈ। ਮਹਾਰਾਜਾ ਨੇ ਆਪਣੀ ਫੌਜ ਵਿੱਚ ਉਹਨੂੰ ਭਰਤੀ ਕਰ ਲਿਆ। ਪੁੱਛਿਆ ਗਿਆ, ਨੌਜਵਾਨ ਕਿੱਥੋਂ ਹੈ, ਕੌਣ ਹੈ? ਕਹਿਣ ਲੱਗੇ, ਇਹਦਾ ਨਾਂ ਹੈ ਗੁਜਰਾਂ ਵਾਲੇ ਜਨਮ ਹੋਇਆ ਗੁਰਦਿਆਲ ਸਿੰਘ ਦਾ ਪੁੱਤਰ, ਹਰਦਾਸ ਸਿੰਘ ਦਾ ਪੁੱਤਰ ਹੈ, ਪਰ ਗੁਰਦਿਆਲ ਸਿੰਘ ਅਕਾਲ ਚਲਾਨਾ ਕਰ ਗਿਆ, ਨਾਨਕਿਆਂ ਦੇ ਘਰ ਪਲਿਆ। ਨਾਂ ਇਹਦਾ ਮਾਪਿਆਂ ਹਰੀ ਸਿੰਘ ਰੱਖਿਆ। ਹਰੀ ਸਿੰਘ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਉਹਨੇ ਬਹਾਦਰੀ ਦੇ ਜ਼ੋਰ ਵੀ ਐਸੇ ਵਿਖਾਉਣੇ ਸ਼ੁਰੂ ਕੀਤੇ, ਮਹਾਰਾਜਾ ਉੱਤੇ ਬਹੁਤ ਖੁਸ਼ ਹੋਏ, ਖੁਸ਼ ਹੁੰਦੇ ਹਨ। ਹਰੀ ਸਿੰਘ ਨਲਵਾ ਦਾ ਨਾਂ ਰੱਖਿਆ ਗਿਆ, ਉਹਦਾ ਸ਼ਿੰਗਾਰ ਕਿਵੇਂ ਬਣਦਾ ਅਗੇਰੇ ਜਾ ਕੇ ਸਾਂਝਾ ਕਰਾਂਗੇ। ਫੌਜ ਵਿੱਚ ਭਰਤੀ ਹੋ ਗਿਆ, ਬਹਾਦਰੀ ਦੇ ਜ਼ੋਰ ਵਿਖਾਉਣੇ, ਦਿਨ ਬਰ ਦਿਨ ਤਰੱਕੀ ਕਰਨੀ, ਜੰਗਾ ਯੁੱਧਾਂ ਵਿੱਚ ਹਿੱਸਾ ਲੈਣਾ। ਗੱਤਕੇ ਦਾ ਬੜਾ ਖਿਡਾਰੀ ਸੀ, ਘੋੜ ਸਵਾਰ ਵਧੀਆ ਸੀ, ਤੀਰ ਅੰਦਾਜ਼ੀ ਬੜੇ ਲੋੜੇ ਦਾ ਸੀ, ਸਰੀਰ ਵੀ ਸੁਖਨਾ ਵਧੀਆ ਸੀ। ਆਖਰ ਲੜਾਈਆਂ ਸ਼ੁਰੂ ਹੋ ਗਈਆਂ। ਲੜਾਈਆਂ ਕਰਦੇ ਕਰਦੇ ਜੰਗਾਂ ਯੁੱਧਾਂ ਦਾ ਸਮਾਂ ਸੀ। ਸਭ ਤੋਂ ਪਹਿਲਾਂ ਇਸ ਮਹਾਬਲੀ ਯੋਧੇ ਨੇ ਦੋ ਵੱਡੀਆਂ ਜੰਗਾਂ ਜਿੱਤੀਆਂ, ਇੱਕ ਕਸ਼ਮੀਰ ਤੇ ਇੱਕ ਮੁਲਤਾਨ ਦੀ। ਇਹਨਾਂ ਨੂੰ ਜਿੱਤ ਕੇ ਖਾਲਸਾ ਰਾਜ ਵਿੱਚ ਦਾਖਲ ਕਰਵਾਇਆ, ਖਾਲਸਾ ਰਾਜ ਵਿੱਚ ਮਲਾਈਆਂ। ਪਰ ਜਿਹੜੀਆਂ ਦੂਜੀਆਂ ਸਰਕਾਰਾਂ ਸਨ, ਦੁਸ਼ਮਣ ਸਨ, ਉਹਨਾਂ ਨੂੰ ਇਹ ਚੜ੍ਹਦੀ ਕਲਾ ਚੰਗੀ ਕਰੋ ਚੰਗੀ ਲੱਗਦੀ ਸੀ। ਜਿਸ ਰਸਤੇ ਥਾਣੀ ਜਰਵਾਣੇ ਚੜ੍ਹ ਕੇ ਆਉਂਦੇ ਸਨ, ਉਹ ਰਸਤਾ ਸਦਾ ਵਾਸਤੇ ਮਰਦ ਨੇ ਬੰਦ ਕੀਤਾ। ਬੰਦ ਕਿਵੇਂ ਕੀਤਾ? ਇੱਕ ਜਮਰਾਓ ਦਾ ਕਿਲਾ ਬਣਾਇਆ। ਇਹ ਰਸਤਾ ਕੈਸਾ ਸੀ, ਇਹਦੀ ਵਿਚਾਰ ਵੀ ਕਰਾਂਗੇ। ਜਮਰਾਓ ਦਾ ਕਿਲਾ ਬਣਾ ਕੇ ਬੰਦ ਕੀਤਾ। ਜਰਵਾਣੇ ਆਉਂਦੇ ਸਨ, ਲੁੱਟ ਕੇ ਲੈ ਜਾਂਦੇ ਸਨ, ਸਦਾ ਵਾਸਤੇ ਬੰਦ ਕੀਤਾ। ਇਹ ਹਰੀ ਸਿੰਘ ਨਲੂਆ ਆਦਿ ਖਾਲਸਾ ਫੌਜਾਂ ਉਸ ਵਕਤ ਦੀਆਂ ਸਰਕਾਰਾਂ ਮੁਹੰਮਦ ਖਾਨ ਵਰਗਿਆਂ ਦੇ ਦਿਲਾਂ ਵਿੱਚ ਰੜਕਣ ਲੱਗੀਆਂ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਖਤਮ ਕੀਤਾ ਜਾਵੇ। ਦੂਸਰੇ ਪਾਸੇ ਦੀ ਸਰਕਾਰ ਯਾਰ ਮੁਹੰਮਦ ਖਾਨ ਨੇ ਆਪਣਾ ਦਰਬਾਰ ਇਕੱਠ ਕੀਤਾ ਸਿੰਘਾਂ ਦਾ ਮਲੀਆ ਮੇਟ ਕਰਨ ਵਾਸਤੇ। ਜੋ ਤਕਰੀਰਾਂ, ਜੋ ਸਮਝੌਤਾ ਹੋ ਰਿਹਾ, ਜਿਸ ਤਰੀਕੇ ਨਾਲ ਸਮਝਾ ਰਿਹਾ ਕੀ ਕਰਨਾ ਚਾਹੀਦਾ, ਉਸ ਵੇਲੇ ਦਾ ਨਕਸ਼ਾ ਬਣਦੀਆਂ ਕੁਝ ਲਾਈਨਾਂ ਨੇ। ਢਾਡੀ ਜਥਾ ਸੇਵਾ ਜੀ ਜਿਵੇਂ ਬੇਨਤੀ ਕਰ ਰਿਹਾ, ਸਰਵਣ ਕਰੀਏ ਜੀ, ਉਹ ਬਣੇ ਕੀਤਾ ਜਾ।

ਦਾਰੀ ਬਾਰ ਲਲਕਾਰ ਕਹਿੰਦਾ ਭਰੇ ਵਿੱਚ ਦਾਰੀ ਬਾਰ ਲਲਕਾਰ ਕਹਿੰਦਾ ਸੁਣੋ ਅਰਜ ਮੇਰੀ।

ਜਿਨ੍ਹਾਂ ਦੇ ਪੱਤੇ ਪੱਤਰੇ ਹੋ ਜਿਨ੍ਹਾਂ ਫਤਿਹ ਕੀਤਾ ਹਿੰਦੂ ਸ਼ੈਤਾਨ ਖਾਨ।

ਕੀ ਸ਼ੌਣੀਆਂ ਆਣ ਪਈਆਂ ਸਾਡੇ ਦੇਸ਼ ਵਿੱਚ ਸ਼ੌਣੀਆਂ ਆਣ ਪਈਆਂ ਲੱਗੇ ਜੋਰ ਨਾਲ ਕਰ

ਬੈਠੋ ਮਰਦੀ ਬਾਣੇ ਆਓ ਮੈਦਾਨ ਅੰਦਰ ਆਪਣੇ ਫੁਲਕਲੀ ਹੋਵੋ ਕੁਰਬਾਨ।

ਪੁੱਤਰ ਪੰਜੇ ਤੁਸਾਂ ਖਾਤਰ ਮੇਰੇ ਪੰਜ ਪੁੱਤਰ ਪੰਜੇ ਤੁਸਾਂ ਖਾਤਰ ਚੱਲੇ ਦੇਸ਼ ਤੋਂ ਵਾਰ।

ਮਲਕ ਚੋ ਮਾਰ ਕੇ ਕਾਫਰਾਂ ਨੂੰ ਕੱਢੋ, ਮਲਕ ਚੋ ਮਾਰ ਕੇ ਕਾਫਰਾਂ ਚੋ ਭਟਕੀ ਛੱਡੋ ਨਾ ਨਾਮ ਨਿਸ਼ਾਨ ਖਾਨੋ।

ਥਾਨੇ ਬੰਨ ਲੋ ਹੱਥੀ ਸ਼ਹੀਦੀਆਂ ਦੇ ਥਾਨੇ ਬੰਨ ਲੋ ਹੱਥੀ

ਕੈਪਟਨ ਮੁਹੰਮਦ ਖਾਨ ਨੇ ਆਪਣੀਆਂ ਫੌਜਾਂ ਨੂੰ ਇਕੱਠਿਆਂ ਕੀਤਾ, ਮੰਨੇ ਪਰਮੰਨੇ ਜਰਨੈਲ ਇਕੱਠੇ ਕਰ ਲਏ, ਕਹਿਣ ਲੱਗੇ ਬਹਾਦਰੋ ਕਹਿਰ ਹੈ ਸਾਡੇ ਜੀਵਨ ਦੇ, ਜ਼ੁਲਮ ਹੈ। ਅਫਸੋਸ ਦੀ ਗੱਲ ਹੈ, ਜਿਹੜੇ ਕੱਲ ਪੰਜਾਬ ਨੂੰ ਅਸੀਂ ਲੁੱਟਦੇ ਹਾਂ, ਉੱਥੋਂ ਦੀਆਂ ਬਹੁ ਬੇਟੀਆਂ ਨੂੰ ਬੰਨ ਕੇ ਲਿਆਉਂਦਾ, ਟਕੇ ਟਕੇ ਤੋਂ ਵੇਚੀਆਂ ਜਾਂਦੀਆਂ ਸਨ, ਖਰੀਦਦੇ ਸਾਂ ਤੇ ਵੇਚਦੇ ਸਾਂ। ਅੱਜ ਉੱਥੋਂ ਹੀ 2.5 ਕੁ ਟੋਟਰੂ ਉੱਠ ਕੇ ਸਾਨੂੰ ਧੱਕੇ ਮਾਰਨ ਲੱਗ ਪਏ, ਸਾਡੇ ਬਣਾਇਆ ਕਿਲਿਆਂ ਉੱਤੇ ਕਬਜ਼ਾ ਕਰ ਲਿਆ, ਇਹਨਾਂ ਨੇ ਆਪਣਾ ਜਾਲ ਹੀ ਵਿਛਾ ਲਿਆ। ਆਹ ਮਿਜਨੀ, ਬਾਲਾਸਰ, ਪਸ਼ਾਉਰ, ਜਮਰੌਦ, ਜਿੰਨਾ ਚਿਰ ਅਸੀਂ ਇਹਨਾਂ ਦੀ ਇੱਟ ਨਾ ਇੱਟ ਖੜਕਾ ਨਹੀਂ ਲੈਂਦੇ, ਮਲੀਆ ਮੇਟ ਕਰ ਨਹੀਂ ਦਿੰਦੇ, ਉਹਨਾਂ ਚਿਰ ਅਸੀਂ ਜਿਉਂਦੀ ਕੌਮ ਖਵਾਉਣ ਦੇ ਹੱਕਦਾਰ ਨਹੀਂ। ਵੱਡ ਵਡੇਰਿਆਂ ਦੀਆਂ ਕੁਰਬਾਨੀਆਂ, ਜਿਨ੍ਹਾਂ ਦੀ ਧਾਕ ਫਰਸ਼ ਤੋਂ ਲਾ ਕੇ ਅਰਸ਼ ਤੋੜੀ ਸੀ, ਜਿੱਧਰ ਨੂੰ ਮੂੰਹ ਕਰਦੇ ਸਨ, ਥਰ ਥਰ ਕੇ ਥਰ ਥਰ ਕੰਬਦੇ ਸਨ ਲੋਕ, ਅੱਜ ਉੱਥੋਂ ਗਿਣਤੀ ਦੇ 2.5 ਕੁ ਟੋਟਰੂ ਉੱਠ ਕੇ ਸਾਨੂੰ ਧੱਕੇ ਮਾਰਨ ਲੱਗ ਪਏ। ਇਹ ਜਿਉਂਦੀ ਕੌਮ ਖਵਾਉਣ ਦੇ ਅਸੀਂ ਹੱਕਦਾਰ ਨਹੀਂ। ਜਿੰਨਾ ਚਿਰ ਅਸੀਂ ਆ ਖਾਲਸੇ ਦਾ ਪੰਚਮ, ਇਹਨਾਂ ਦੇ ਬਣਾਏ ਹੋਏ ਕਿਲੇ ਬਾਲਾਸਰ, ਮਿਚਨੀ, ਪਸ਼ੌਰ, ਜਮਰੌਦ, ਇਹਨਾਂ ਨੂੰ ਅਸੀਂ ਢਾਹ ਨਹੀਂ ਲੈਂਦੇ, ਉਹਨਾਂ ਚਿਰ ਅਸੀਂ ਸੁੱਖ ਦੀ ਨੀਂਦ ਸੌਂ ਵੀ ਨਹੀਂ ਸਕਦੇ। ਮੇਰੇ 5 ਪੁੱਤਰ ਹਨ, 5, ਉਹਨਾਂ 5 ਵਿੱਚੋਂ ਚਾਹੇ ਕੋਈ ਬਚੇ ਚਾਹੇ ਨਾ ਬਚੇ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਮੈਂ ਖੁਦਾ ਦੇ ਨਾਂ ਤੋਂ, ਅੱਲਾ ਦੇ ਨਾਂ ਤੋਂ, ਦੇਸ਼ ਵਾਸਤੇ, ਕੌਮ ਵਾਸਤੇ, ਸਲਾਮ ਵਾਸਤੇ, ਉਹਨਾਂ ਨੂੰ ਕੁਰਬਾਨ ਹੋਣ ਵਾਸਤੇ ਤੁਹਾਡੇ ਨਾਲ ਤੋਰਦਾ ਹਾਂ। ਪਰ ਇਹ ਨਹੀਂ ਕਿ ਉਹ ਪਿੱਛੇ ਹੋਣਗੇ, ਤੁਸੀਂ ਅੱਗੇ ਹੋਗੇ, ਨਹੀਂ, ਅੱਗੇ ਉਹ ਲੱਗਣਗੇ ਮਗਰ ਤੁਸੀਂ ਜਾਓਗੇ। ਜੇ ਤਿਉਹਾਰ ਤੇ ਖੁਦਾ ਦੇ ਹੱਥ ਵਿੱਚ ਹੀ ਆ ਨਾ, ਅੱਗੇ ਉਹ ਲੱਗਣਗੇ, ਪਿੱਛੇ ਤੁਸੀਂ ਜਾਓ। 5 ਮੇਰੇ 5 ਪੁੱਤਰ, 5 ਤੁਸਾਂ ਖਾਤਰ ਚੱਲੇ ਦੇਸ਼ ਤੋਂ ਵਾਰਨ, ਪ੍ਰਾਣ ਖਾਨੋ, ਵਿਚਾਰਾਂ ਹੋ ਰਹੀਆਂ ਹੁਣ ਕੀਤਾ ਕੀ ਜਾਏ। ਜਦੋਂ ਇਹ ਤਕਰੀਰ ਸੁਣੀ ਬਹਾਦਰ, ਇੱਕ ਵਾਰ ਤੇ ਉਹਨਾਂ ਦੇ ਡੌਲੇ ਫਰਕ ਉੱਠੇ, ਦਿਲ ਦੀ ਦੇਗ ਅੰਦਰ ਖੂਨ ਗੜਕਿਆ। ਉਹਨਾਂ ਦਾ ਮੁਖੀਆ ਬਣਾਉਣਾ ਨਾਇਬਲ ਮਿਰਜ਼ਾ ਸੰਮੀ ਖਾਨ, ਸੰਮੀ ਖਾਨ ਨੂੰ ਕਹਿ, ਇਹਨਾਂ ਦਾ ਮੁਖੀਆ ਬਣ ਕੇ ਤੂੰ ਜਾਣਾ, ਫੌਜ ਲੈ ਜਿੰਨੀ ਮਰਜ਼ੀ ਹੈ, 5 ਪੁੱਤਰ ਯੋਧੇ ਦੇ 5 ਹੀ ਨਾਲ ਇਹਨ ਲਏ ਕਰਕੇ ਮੁਲਖਈਆ ਇਕੱਠਾ। ਨਾਇਬਲ ਮਿਰਜ਼ਾ ਸੰਮੀ ਖਾਨ ਦੀ ਤਿਆਰੀ ਤੇ ਤਿਆਰੀ ਹੋਣ ਲੱਗੀ ਹੈ। ਇਹ ਮਿਰਜ਼ਾ ਸੰਮੀ ਖਾਨ ਕੋਈ ਗਿਣਤੀ ਦੀ 50,000 ਫੌਜ ਦਾ ਸਿਪਾ ਸਲਾਰ ਬਣਿਆ ਹੈ। ਸਿਪਾ ਸਲਾਰ ਬਣ ਕੇ ਜਮਰੌਦ ਨੂੰ ਢਾਉਣ ਵਾਸਤੇ, ਜਮਰੌਦ ਨੂੰ ਘੇਰਾ ਪਾਉਣ ਵਾਸਤੇ, ਮਲੀਆ ਮੇਟ ਕਰਨ ਵਾਸਤੇ, ਸਿੰਘਾਂ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਨਾਇਬਲ ਮਿਰਜ਼ਾ ਸੰਮੀ ਖਾਨ ਦੀ ਸਰਦਾਰੀ ਥੱਲੇ ਕਾਬਲ ਤੋਂ ਜਿਵੇਂ ਫੌਜ ਤਿਆਰੀ ਕਰਦੀ ਹੈ, ਜਰਾ ਦਰਸ਼ਨ ਕਰੋ ਜੀ, ਬੇਨਤੀ ਕੀਤੀ ਜਾ ਰਹੀ ਹੈ।

0: ਗੁੰਜਣੀ ਵਾਲੀ ਦੇ ਚੋਂ ਪਸੀਨਾਰੇ
1: ਹੋ ਹੱਥੀ ਆਪਣੇ ਕਈ ਪੱਤ ਸ਼ਿੰਗਾਰੇ ਹਵਾ ਹੱਥੀ ਆਪਣੇ ਕਈ ਪੱਤ ਸ਼ਿੰਗਾਰੇ।

0: चली उठे सागर कनारे जो चली उठे सागर आखे कनारे
1: जो चली उठे सागर आखे कनारे
0: जो चली उठे सागर आखे कनारे आखे कनारे आखे कनारे
2: ਛਲ ਉੱਠੇ ਸਾਗਰੋਂ ਆਖੇ ਕਿਨਾਰੇ ਕਈ ਵਾਰ ਅਸੀਂ ਸਮੁੰਦਰ ਦੇ ਕੰਢੇ ਖਲੋ ਕੇ ਵੇਨੇ ਛਲ ਉੱਠਦੀ ਹੈ ਏਦਾਂ ਮਲੂਮ ਆਉਂਦੀ ਵੀ ਜਿੰਨੇ ਸਾਰਾ ਹੁਣ ਗਾੜੀ ਜਿੰਨੇ ਖਲੋਤੇ ਸਾਰੇ ਵਿੱਚੇ ਵੀ ਲੇਟ ਕੇ ਲੈ ਜਾਣੇ ਇਸ ਤਰ੍ਹਾਂ ਨਾਇਬਲ ਮਿਰਜ਼ਾ ਸੰਮੀ ਖਾਨ ਨੇ ਤਿਆਰੀ ਕੀਤੀ ਹੈ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਕਿਰਪਾ ਕਰੇ ਸਵਾਸਾਂ ਦੀ ਪੁੰਜ ਦਾ ਰੱਥ ਚੱਲਦਾ ਰਹੇ ਕੱਲ ਨੂੰ ਫਿਰ ਇਸੇ ਟਾਈਮ ਹੀ ਟੱਡ ਸਰੰਗੇ ਦੀ ਕਲਾ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਇਸ ਤੋਂ ਅਗੇਰੇ ਕੀ ਹੁੰਦਾ ਕੱਲ ਨੂੰ ਵਿਚਾਰ ਸਾਂਝੇ ਕਰਾਂਗੇ ਜੀ ਗੁਰੂ ਘਰ ਦੇ ਵਰਸਾਇਆ ਹੋਇਆ ਰਾਗੀ ਜਥਾ ਬਹੁਤ ਸਤਿਕਾਰਯੋਗ ਗਿਆਨੀ ਗੁਰਦਿਆਲ ਸਿੰਘ ਵੀਰ ਜਸਬੀਰ ਸਿੰਘ ਗਿਆਨੀ ਨਿਰਮਲ ਸਿੰਘ ਜੀ ਸਮੇਤ ਜਥੇ ਪਹੁੰਚੇ ਹਨ ਆਓ ਉਹਨਾਂ ਕੋਲ ਕੀਰਤਨ ਸਰਵਣ ਕਰੀਏ ਕੱਲ ਯੁੱਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਕੀਰਤਨ ਦਾ ਤੁਸਾਂ ਸਾਰੇ ਸਤਿਕਾਰ ਕੀਤਾ ਢਾਡੀ ਜਥੇ ਨੂੰ ਬੇਅੰਤ ਮਾਇਆ ਅਰਦਾਸ ਕਰਾਈ ਹੈ ਸਤਿਗੁਰੂ ਸਭ ਨੂੰ ਨਾਮਦਾਰ ਬਖਸ਼ਿਸ਼ ਕਰਨ ਚੜ੍ਹਦੀ ਕਲਾ ਸਭ ਦੇ ਪਰਿਵਾਰਾਂ ਵਿੱਚ ਸਤਿਗੁਰੂ ਤੰਦਰੁਸਤ ਬਖਸ਼ਿਸ਼ ਕਰਨ ਜੀ ਇੱਕ ਵਾਰ ਸਾਰੀ ਸੰਗਤ ਕਿਰਪਾ ਕਰਕੇ ਆ ਗਿਆ ਬਖਸ਼ਿਸ਼ ਕਰੋ ਆਖੋ ਜੀ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਜੀ ਵੀ ਪਹੁੰਚ ਚੁੱਕੇ ਹਨ ਬਾਬਾ ਪਰਮਜੀਤ ਸਿੰਘ ਜੀ ਬਹੁਤ ਸਤਿਕਾਰ ਵਾਲੇ ਹਨ ਆਓ ਅਗਲੇ ਜਥੇ ਦਾ ਸਮਾਂ ਉਹ ਅਨਾਊਂਸ ਕਰਨਗੇ ਮੈਨੂੰ ਆ ਗਿਆ ਬਖਸ਼ਿਸ਼ ਕਰੋ ਜੀ ਹੋਈਆਂ ਪੁੱਲਾਂ ਦੀ ਖੇਮਾ 16 ਤਰੀਕ ਨੂੰ ਐਤਵਾਰ ਵਾਲਾ ਦਿਨ ਹੈ ਅੰਮ੍ਰਿਤ ਸੰਚਾਰ ਹੋ ਰਿਹਾ ਅੰਮ੍ਰਿਤ ਇਲਾਕਿਆਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕ ਕੇ ਅਸੀਂ ਗੁਰੂ ਵਾਲੇ ਬਣਨਾ ਮੈਂ ਵੀ ਬੇਨਤੀ ਕੀਤੀ ਆ ਬਾਬਾ ਜੀ ਨੇ ਵੀ ਤੁਹਾਨੂੰ ਬੇਨਤੀ ਕਰਨੀ ਹੈ ਅੰਮ੍ਰਿਤ ਛਕੀਏ ਤੇ ਗੁਰੂ ਵਾਲੇ ਬਣੀਏ ਜੀ ਹੋਈਆਂ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ
3: ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਜਰੰਡੈਲ ਸਿੰਘ ਜੀ ਖੁੰਡਾ ਅਤੇ ਉਹਨਾਂ ਦਾ ਜਥਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਮਾਂ ਕੀਰਤਨ ਦਾ ਹੈ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਐਤਵਾਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ ਗੁਰਦੁਆਰਾ ਸਾਹਿਬ ਵਿਖੇ ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੇ ਕੁ ਹਾਜ਼ਰੀ ਆਪ ਸੰਗਤ ਦਸਰਿਆਂ ਪਾਸੋਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ, ਲਵਾਓ ਹਾਜ਼ਰੀ ਸਾਰੀ ਸੰਗਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨ ਦੀ ਸੇਵਾ ਕਰਨਗੇ। ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਐਤਵਾਰ ਵਾਲੇ ਦਿਨ 16 ਤਰੀਕ ਨੂੰ ਹੋਵੇਗੀ। ਸੋ ਸਵੇਰ ਵੇਲੇ ਠੀਕ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਭੁਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰਨ। ਸੋ ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ ਭਾਈ ਸਬੋਹਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਆਓ ਹੁਣ ਆਪ ਜੀ ਦੇ ਸਨਮੁਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਆਓ ਭਾਈ ਸਾਹਿਬ ਹੋਰਾਂ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ। ਆਪ ਜੀ ਜਾਣਦੇ ਹੋ ਕਿ ਗੁਰਦੁਆਰਾ ਸਾਹਿਬ ਵਿਖੇ 6 ਜੁਲਾਈ ਤੋਂ ਪਾਠ ਬੋਧ ਸਮਾਗਮ ਆਰੰਭ ਹੈ। ਇਸ ਸਮਾਗਮ ਦੀ ਸੰਪੂਰਨਤਾ ਪਰਸੋਂ ਐਤਵਾਰ ਵਾਲੇ ਦਿਨ 16 ਜੁਲਾਈ ਨੂੰ ਹੋਵੇਗੀ। ਟਾਈਮ ਉਹੀ ਸ਼ਾਮ ਦਾ 6:15 ਤੋਂ ਲਗਭਗ 9 ਵਜੇ ਤੱਕ ਸਾਰੀ ਸਮਾਪਤੀ ਹੋਵੇਗੀ। ਸੋ ਨਾਲ ਹੀ ਇਸੇ ਦਿਨ 16 ਜੁਲਾਈ ਦਿਨ ਐਤਵਾਰ ਨੂੰ ਪਰਸੋਂ ਨੂੰ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾ ਦਿਓ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਸਵੇਰੇ 7 ਵਜੇ ਸਣ ਕੇ ਸੀ ਇਸ਼ਨਾਨ ਕਰਕੇ ਸਾਫ਼ ਵਸਤਰ ਅਤੇ ਕਕਾਰ ਪਹਿਨ ਕੇ ਗੈਲਰੀ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਆਓ ਕੀਰਤਨ ਸਰਵਣ ਕਰੀਏ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ

ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਾਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ,

ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀ।

ਅੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ।

ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆ

ਸਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਾਟ ਘਾਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ।

ਮਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ, ਤਾਕੇ ਤਾਪ ਤਨਕ ਮਹਿ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਛੁਐ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ,

ਭੰਡਾਰੇ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਸੇਵਾਵਾਂ ਲੈਂਦੇ ਰਹਿਣਾ। ਕਿਰਪਾ ਕਰੋ ਇਲਾਹੀ, ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ।

ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ

ਓਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣੈ ਐਸਾ ਕੋਏ ਸੇਵਿਹੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਭੇਟੈ।

ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।